ਨਾਨਕ ਵੱਡਾ ਆਸੀਆਂ ਆਪੇ ਜਾਇਆ ਇਹ ਸਾਲਾਂ ਦੀ ਸਲਾਹ ਹੈ ਇੱਥੇ ਨਦੀਆਂ ਤੇ ਬਾਹ ਪਾ ਤੋਂ ਮਨਾ ਜਾਣ ਸਮੁੰਦਰ ਸਾ ਸਰਦਾ ਕੀੜੀ ਫੁੱਲ ਨਾਉਣੀ ਅੰਤ ਨਾ ਸੁਣੀ ਕਹਿਣ ਨਾਨਕ ਅੰਤ ਨਾ ਕਰਨਾ ਦੇਣ ਨਾਨਕ ਅੰਤ ਨਾ ਵੇਖਣ

ਸਰਬ

संत पूर्ण मोह मत।

आपे पीर आपे खा पंडित।

ਨਦੀਆਂ ਬਾਹਰ ਪਾਣਾ ਚੋਂ ਬਣਾ ਜਾਣ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇ ਉਹ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਾਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾ

ਪਾਲੇ। ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮਸ਼ ਪਾਇਆਲੇ। ਗਾਵਨ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ। ਗਾਵਨ ਤੁਦਨੋ ਜੋਦ

सारी सेई तुदनो गावन जो तुद पावन रते तेरे भगत रसाले।

ਬ੍ਰਹਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁੱਖ ਵਿਸਾਰਣਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ।

ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ।

ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਾਸ ਕੀਤੇ, ਕਾਲ ਕੰਟੁਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ,

ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ

ਨਾਨਕ ਬ੍ਰਹਮ ਪਸਾਰੂ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਏ ਹੋਈ।

ਜਿਸਨੁ ਏ ਵਤ ਦੇ ਜਗ ਮਹਿ ਉਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ।

ਚਾਰ ਸਿੰਘ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਭਗਵਤੀ ਪਾਤਸ਼ਾਹੀ ਦੱਸਣੀ ਪ੍ਰਥਮ ਭਗਵਤੀ ਸਿਮਰਖਿਆ ਗੁਰੂ ਨਾਨਕ ਲਈ ਕਿਹਾ ਹੈ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਈ ਤੇ ਸਭ ਦੁੱਖ ਜਾਏ ਤੇ ਬਹਾਦ ਸਿਮਰਿਆ ਕਰਨ ਉਹਨੂੰ ਧਿਆਵਾ ਚਾਹੇ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਿਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਧਾਰ ਦਾ ਧਿਆਨ ਕਰਕੇ ਗਲਤ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਚੱਪੀਆਂ ਜਿਹਨਾਂ ਨਾਮ ਚੱਪਿਆ ਵੰਡ ਛਕਿਆ ਦੇ ਖਿਲਾਈ ਤੇ ਵਾਹੀ ਦੇ ਕੇ ਡਿਟ ਕੀਤਾ ਤੂੰ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਕਰੀਆਂ ਦੇ ਚੜੇ ਆਰੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਤੇ ਗੁਰਬਾਣੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤੇ ਕੇਸਾਂ ਸਾਸਾਂ ਨੇ ਲਵਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖ਼ਤਾਂ ਦਾ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਮਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਦੇਹ ਤੇ ਕੀ ਫਤਿਹ ਬ੍ਰਿਧ ਕੀ ਪਹਿਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਮੁੜ ਬੰਦੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗ ਜੁਗਾ ਟਨ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਰਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਜੀ ਮਿਰਵਾਜ ਪੰਥ ਸਦਾ ਸ਼ਾਹੀ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰੂ ਧਾਮ ਜੀ ਨਾਲ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀ ਦਾਤ ਤੇ ਸਿਆ ਸੰਭਾਲ ਦਿੱਤਾ ਹਾਂ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓਟ ਗੁਰੂ ਦੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਾਰ ਦਿਓ ਦੋਏ ਘਰ ਜੋੜ ਕਰਨ ਅਰਦਾਸ ਭਾਵੇ ਤਾਂ ਨਿਰਾਸ ਇਹ ਗਰੀਬ ਰਿਵਾਜ ਜੀ ਆਪ ਦੀ ਚਰਨ ਕਾਮਨਾ ਤੇ ਦਾਸ ਤੇ ਆਪ ਨੇ ਬਖਸ਼ਿਸ਼ ਕੀਤੀ ਹੈ ਅਧਿਆ ਨੇ ਪਿੱਤਰ ਗੁਰਬਾਣੀ ਸੁਖਮ ਸਾਹਿਬ ਦੇ ਪਾਠ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾ ਸੋਧਦਾਰ ਰਹਿ ਰਾਜ ਸਾਹਿਬ ਦੇ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਫਿਰ ਬਾਣੀ ਸੋਚ ਕੇ ਸੱਚ ਕਰਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨੀ ਕਿਰਪਾ ਦਾ ਕਰੋ ਜੀ ਅੱਗੋਂ ਤੋਂ ਸ਼ੁਰ ਤੇ ਪਿੱਤਰ ਬਾਣੀ ਟਾਣੀ ਬਲ ਬੁੱਧੀ ਬਖਸ਼ਿਸ਼ ਕਰੋ ਵੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਪਿੱਤਰ ਕੜਾਬ ਚਾਲੀ ਦੇ ਗਿਆ ਤਿਆਗ ਰਿਹਾ ਦਿੱਤਾਰ ਆਪ ਜੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਹ ਸੰਗਤ ਦੇ ਹੱਥਾਂ ਲਾਇਕ ਹੋਵੇ ਜੋ ਜੀ ਛਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਿੱਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪਲੇ ਰੱਖਿਆ ਬਖਸ਼ਿਸ਼ ਕਰੋ ਜੀ ਗੁਰੂ ਜੀ ਮਹਾਰਾਜ ਕਿਰਪਾ ਕਰੋ ਆਪ ਜੀ ਬਖਸ਼ੀਆਂ ਦਾ ਆਤਾਂ ਨਗਰਾਂ ਟੁੱਟ ਸਵਾਈਏ ਪ੍ਰਵੰਧ ਦਿੱਤਾ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਟੈਲੀ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਾਹੀਦੀ ਗੱਲਾਂ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਨ ਬਖਸ਼ ਕਿਰਪਾ ਤੱਕ ਦਿੱਤਾਰ ਬਖਸ਼ਿਸ਼ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੀ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰ ਦੇ ਤੈਨੂੰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਉਤਾਰ ਦਿਓ ਕਿ ਆਪ ਦੇ ਦਰ ਘਰ ਸੇਵਾ ਸੱਚੇ ਪਾਤਸ਼ਾਹ ਜੀ ਭਾਈ ਸਤਵੀਰ ਬੀਬੀ ਮੱਝਣ ਅਤੇ ਉਹਨਾਂ ਦੇ ਆਉਣ ਵਾਲੇ ਬੱਚੇ ਚੰਦ ਕਰਾ ਵਾਸਤੇ ਬੇਨਤੀ ਕਰਦੇ ਹਾਂ ਤਾਰ ਪਿਤਾ ਜੀ ਬੇਅੰਤ ਮਾਇਆ ਲੈ ਕੇ ਆਪਦੇ ਚੰਨਾਂ ਦੇ ਹਾਜ਼ਰੀ ਤਾਰ ਪ੍ਰਵਾਨ ਕਰੋ ਬਚਕਰ ਗਈ ਰਿਵਾਜ ਸਤਵੀਰ ਮਜੇ ਕਰਦੇ ਉਹਨਾਂ ਦੇ ਆਉਣ ਵਾਲੇ ਬੱਚੇ ਨੂੰ ਤੰਦਰੁਸਤੀ ਬਖਸ਼ੋ ਲੰਬੀ ਆਯੂ ਬਖਸ਼ੋ ਸਿੱਖੀ ਨਾਮ ਦਾ ਚੰਦ ਕਰਾ ਬਖਸ਼ੋ ਗਰੀਬ ਰਿਵਾਜ ਸੇਵ ਕਰਨੀ ਸ਼ੁਭਕਾਮਨਾ ਸਰਾਂ ਦਾ ਪੂਰੀਆਂ ਕਰਨੀਆਂ ਰਿਵਾਜ ਕਿਰਪਾ ਕਰੋ ਸਾਰੇ ਮਸਲਾਲ ਪਰਿਵਾਰ ਵਿੱਚ ਤੰਦਰੁਸਤ ਸੁੱਖ ਸ਼ਾਂਤ ਚੰਦ ਕਰਾ ਕਰੋ ਪਰਿਵਾਰ ਨੂੰ ਸੁੱਖ ਸ਼ਾਂਤੀ ਬਖਸ਼ੋ ਚੰਨਾ ਜੋੜ ਗੁਰਬਾਣੀ ਦਾ ਪਿਆਰ ਬਖਸ਼ੋ ਗਰੀਬ ਰਿਵਾਜ ਸੇਵ ਕਰਨੀਆਂ ਸ਼ੁਭਕਾਮਨਾ ਵਾਸਤਾਂ ਵਾਸਤੇ ਪੂਰੀਆਂ ਕਰੋ ਜੀ ਦਾ ਕਿਰਪਾ ਕਰੋ ਕਮਾਈਆਂ ਸਫਲ ਕਰੋ ਘਰ ਬਜਾਦ ਕਿਰਪਾ ਦਾ ਕਰੋ ਤਾਰ ਮਿਹਨਤ ਕਰੋ ਸੱਚੇ ਪਾਤਸ਼ਾਹ ਜੀਓ ਇਹ ਤਾਂ ਤਾਰ ਜੀਓ ਸੇਖੋ ਉਹਨੂੰ ਖਾਲਸਾ ਪੰਥ ਨੂੰ ਏਕਤਾ ਸਵਾਗ ਪਿਆ ਦੀ ਬਖਸ਼ਿਸ਼ ਕਰਕੇ ਸਤਿ ਦਾਲ ਬਖਸ਼ੋ ਚੰਨਾ ਜੋੜ ਗੁਰਬਾਣੀ ਦਾ ਬਖਸ਼ਿਸ਼ ਕਰ ਦਾਰ ਹਰ ਮੈਦਾਨ ਦੁਆਨ ਫਤਿਹ ਸਵਾਗ ਦਾ ਕਰੋ ਜੀ ਗੁਰੂ ਜੀ ਰਿਵਾਜ ਕਿਰਪਾ ਕਰੋ ਦੂਰ ਦੁਰਾਡੇ ਕਰਨ ਬੈਠੀਆਂ ਲਾਈਵ ਤਕੀਰ ਨੂੰ ਸਰਵਣ ਕਰ ਰਹੀਆਂ ਸਾਰੀ ਸਿੰਘ ਹਾਜ਼ਰੀ ਆਪਣਾ ਚੜੋ ਘੜੀਆਂ ਲੈ ਕੇ ਲਾਓ ਸੰਗਤਾਂ ਦਰ ਦੇ ਫਿਰ ਪੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਬਿਨਾਜ ਬਖਸ਼ਿਸ਼ ਕਰੋ ਬੇਅੰਤ ਪੁਰਾਣ ਵੱਲੋਂ ਬੇਅੰਤ ਮਾਇਆ ਬੇਅੰਤ ਰਸਤਾ ਆਦਿ ਲੰਗਰਾਂ ਦੇ ਕੇ ਮੰਦਰਾਂ ਵਿੱਚ ਹਾਜ਼ਰੀ ਗਰੀਬ ਨੂੰ ਪ੍ਰਵਾਨ ਕਰੋ ਆਪਣੀ ਕਮਾਈਆਂ ਸਭ ਕਰੋ ਘਰ ਜਵਾਬ ਜਬਰਦਸਤ ਸਭ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤੇ ਮਤਾਂ ਪੂਰੀਆਂ ਕਰੋ ਜੀ ਮਿਹਨਤ ਕਰਿਓ ਸੇਵਾ ਪ੍ਰਵਾਨ ਕਰੋ ਭੁਲਣ ਚ ਬਿਮਾਰੀ ਬਖਸ਼ੋ ਪਿਤਰ ਗੁਣਾ ਬਖਸ਼ੇ ਕਰਿਓ ਵਰਨ ਅੱਜ ਸ਼ਾਮ ਦੇ ਖਰਚ ਵਾਲਾ ਜਮਤਾ ਵਾਸਤੇ ਆ ਗਿਆ ਬਖਸ਼ੋ ਲਿਆਂਦੇ ਕਾਰ ਸਵਾਰ ਕੇ ਚਰਨ ਸੁਣਾ ਦਿੱਤਾ
نواز شوڈ دے پتہ سارا نہیں بات کرپا تا کرو جی غریب نواز مہر کرو چاہی پیارے میرے جنہوں نے آپ کا نام جتا نانک نام چڑھتی کلا تیرے پانے واہگرو جی کا خالصہ واہگرو جی کی فتح دوہرا اگیا پہ اکال کے دبی چلاؤ سب سکھن کو حکم ہے گرو مانو گرنتھ گرو گرنتھ جی مانو برگٹ گرا کی جو پرب کو مل بوجھ ہے گوج چود محل را

0: ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

0: ਵਾਹਿਗੁਰੂ ਜੀ ਕੀ ਫਤਿਹ।
1: ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਹ ਨਾ ਪਛੋਤਾਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਿਛ ਉੱਤੇ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹ ਬਾਣੀ ਦੇ ਪਾਠ ਭਾਵ ਹੁਕਮਨਾਮਾ ਕਥਾ ਕੀਰਤਨ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਿਟਪਾ ਕੇ ਜੋ ਅਰਦਾਸ ਉਪਰੰਤ ਆਪਣੇ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ, ਗੁਰੂ ਕਿਰਪਾ ਕਰ ਸਾਨੂੰ ਉਸਦੇ ਉਪਦੇਸ਼ ਦੇ ਚਰਨ ਦੀ ਸਮਰਥ ਬਖਸ਼ੇ। ਸੂਚਨਾਵਾਂ ਜੋ ਬਿਲਡਿੰਗਾਂ ਦੋ ਮੰਜ਼ਲੀਆਂ ਬਣ ਰਹੀਆਂ ਉਹਨਾਂ ਵਾਸਤੇ ਇਸਦੇ ਸੰਬੰਧ ਕਰਨ ਲਈ ਬੇਨਤੀ ਕੀਤੀ ਜਾਂਦੀ ਸਭ ਨੂੰ, ਅਤੇ ਸਹਿਜ ਸਬੰਧੇ ਭਰੇ ਸਹਿਜ ਪਾਠ ਅਜੇ ਵੀ ਸੰਗਤਾਂ ਜੋਇਨ ਕਰ ਰਹੀਆਂ। ਅਕਤੂਬਰ ਦੇ ਅਖੀਰ ਤੋਂ ਭੋਗ ਤੋਂ ਪਹਿਣੇ ਅਕਤੂਬਰ ਦੇ ਅਖੀਰਲੇ ਹਫ਼ਤੇ, ਅਤੇ ਕੱਲ੍ਹ ਤੋਂ ਸਮਾਜ ਦੀ ਗੱਲ ਕਰ ਲਈਏ। ਅੱਜ ਸਾਡੇ ਪਾਸ ਗਿਆਨੀ ਲਖਵਿੰਦਰ ਸਿੰਘ ਜੀ ਨੇ ਸ੍ਰੀ ਜਪ ਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਆਰੰਭ ਕਰਨੀ ਹੈਗੀ ਹੈ, ਜੋ ਉਹਨਾਂ ਨੇ ਸੰਪੂਰਨ ਕਰ ਦੇਣੀ ਹੈਗੀ 27 ਸਤੰਬਰ ਤੱਕ। ਤੋ ਆਪ ਜੀ ਨੂੰ ਬੇਨਤੀ ਹੈ ਆ ਕੇ ਸਰਵਣ ਕਰਨ ਦੀ, ਅਤੇ ਹਰ ਐਤਵਾਰ ਸ੍ਰੀ ਜਪ ਜੀ ਸਾਹਿਬ ਜੀ ਦੇ ਕੀਰਤਨ ਰੂਪ ਵਿੱਚ ਸਰਵਣਾ ਪਾਠ ਕਰਿਆ ਕਰਨਗੇ। ਸੋ ਉਹ ਵੀ ਨੋਟ ਕਰ ਲਓ, ਅਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ, ਜੋ 12 ਸਤੰਬਰ ਨੂੰ ਆ ਰਿਹਾ। ਅਤੇ ਇਸ ਸੰਬੰਧ ਵਿੱਚ ਅੱਜ ਗੁਰੂ ਘਰ ਵੱਲੋਂ ਸਮੂਹ ਕਮੇਟੀ ਮੈਂਬਰਾਂ ਨੇ ਰਲ ਮਿਲ ਕੇ, ਸੰਗਤਾਂ ਨੇ ਰਲ ਮਿਲ ਕੇ ਅੱਜ ਸ੍ਰੀ ਸਹਿਜ ਪਾਠ ਆਰੰਭ ਕਰ ਦਿੱਤੇ ਨੇ। ਉਸ ਦੇ ਭੋਗ ਵੀ 27 ਸਤੰਬਰ ਨੂੰ ਹੀ ਪੈਣਗੇ, ਅਤੇ ਨਾਲ 27 ਸਤੰਬਰ ਨੂੰ ਛੋਟਾ ਨਗਰ ਕੀਰਤਨ ਵੀ ਹੋਣਾ ਜੀ, ਇਹ ਵੀ ਨੋਟ ਕਰ ਲਓ। ਅਤੇ ਕੱਲ੍ਹ ਤੋਂ ਸਾਡੇ ਪਾਸ ਆ ਰਹੇ ਨੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ। ਸੋ ਸਾਡੇ ਪਾਸ ਉਹ ਰਹਿਣਗੇ ਜੀ 7 ਤਰੀਕ ਤੱਕ। ਕਾਲਜ ਪ੍ਰੈਪ ਵਾਲਿਆਂ ਨੇ ਹੁਣ ਉਹ ਦਾਖਲਾ ਲੈ ਰਹੇ ਨੇ ਹਜੇ ਵੀ, ਅਤੇ ਕਲਾਸਾਂ ਸ਼ੁਰੂ ਕਰਨ ਦੀ 3 ਨੂੰ ਕਰਨੀਆਂ ਸੀਗੀਆਂ, ਪਰ 3 ਦੀ ਬਜਾਏ 13 ਨੂੰ ਕਰਨਗੇ ਹੁਣ ਉਹ। 31 ਰਾਗ ਦਰਬਾਰ ਹੋਣ ਜਾ ਰਿਹਾ ਸਤੰਬਰ ਦੇ 11, 12, 13 ਨੂੰ, ਅਤੇ ਉਸ ਤੋਂ ਬਾਅਦ ਬਾਕੀ ਸੂਚਨਾਵਾਂ ਮੈਂ ਕਾਫੀ ਛੱਡ ਜਾਵਾਂ, ਅਤੇ ਟਾਈਮ ਚਾਹੀਏ ਹੁਣ ਆਪਾਂ ਸੰਗਰਾਂਦ ਦੀ ਗੱਲ ਕਰ ਲਈਏ। ਸੰਗਰਾਂਦ ਆ ਰਹੀ ਹੈਗੀ ਜੀ ਉਹ 17 ਸਤੰਬਰ ਦੀ ਨੂੰ। ਸੋ ਆਓ ਹੁਣ ਆਪਾਂ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਹਰਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਦੇ ਜਥੇ ਪਾਸ ਤੋਂ 7 ਵਜੇ ਤੱਕ। 7 ਤੋਂ ਬਾਅਦ ਕਥਾ ਕਰਨਗੇ ਆ ਕੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸ੍ਰੀ ਜਪ ਜੀ ਸਾਹਿਬ ਜੀ, ਫਿਰ ਦੂਸਰਾ ਕੀਰਤਨ ਕਰਨਗੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ, ਅਤੇ ਉਹਨਾਂ ਦਾ ਜਥਾ 8:30 ਵਜੇ ਸਮਾਪਤੀ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हो जावे, उस दिन सिख की इच्छा कोई नहीं रहिंदी। सिख की इच्छा ना होने की इच्छा होती, दुनिया की इच्छा कोई भी नहीं होती। गुरु हुक्म करे कि तेनू भाई मंगना पूगा, तेरे ती गुरु नानक साहब तुठे आ, वो सिख फिर उदों भी न्यारी मंग मंगता है। कलगीधर पातशाह गुरु गोबिंद सिंह महाराज साहब ने किला होलगढ़ दे विच भाई साहब भाई नंद लाल जी जदों वो गुरु नानक साहब की सिफत लिख रहे सी, उसनों सुन के फरमाया सी कि भाई साहब जी तुहाडे ते गुरु नानक साहब टुटे आ, तुसी जो मंगना है मंग लवो। भाई साहब ने अगों ये वचन आखे, सतगुरु जिस दिन तुहाडे पवित्र दीदार होए, तुहाडे उन्हां दीदार करन विच इन्ना कुछ मिल गया कि हुण मंगण दी कुछ लोड़ जिहड़ी नहीं रही। कलगीधर पातशाह ने फरमाया कि नहीं तुहानू हुक्म है, तुहानू कुछ मंगना पेगा। जो उन्होंने मंगया उसनू अपनी बाणी च दर्ज किया, कसे को दीद दीदारे मुकद्दस मुरादे उमर राह हासिल। सतगुरु जिसनू तुसी अपने पवित्र मुबारक दीदार बख्श देंदे जे, उनु उम्र भर दियां सारियां मुरादां हासिल हो जांदियां ने। मैनू वो सारियां हासिल हो गईयां, पर तुहाडा हुक्म है फिर ये कृपा कर दियो, शब्द पुरशां दर खाक राहे सोहबते, मैं कुर्बान हो जावां जिहड़े तेरे दर ते चल के आउंदे ने, जिथे उन्हां दे चरण लगदे आ उस चरणां दी थले जिहड़ी धूड़ है, मैनू उस धूड़ तों कुर्बान होण दी बख्शिश कर दिओ कि मैं उत्थों कुर्बान हो जावां। सतगुरु ने कहा भाई साहब जी कोई होर इच्छा नहीं, दिल गोया दिल हमें आरजू कर दे, मेरे मन की कोई होर इच्छा नहीं, मेरी यही इच्छा है। क्यों गुरु नानक दे सिख जड़ा है ओदियां दुनियावी इच्छा जड़ियां ने नहीं हुंदियां, जिस दिन उन गुरु नानक साहब महाराज साहब की बख्शिश हो जाए। मेरी प्री दे मालक जदों सतगुरु साहब जी दे कोल बहुत सोहने पंज घोड़े आए से, उस वक्त सतगुरु साहब जी ने चार घोड़िया नूं वंड दिता सी, आख्या सी कोई सिख मैनू लगा मात्रा सहित जपजी साहब का पाठ सुनावे, जो मंगेगा वो उन्हूं देवांगे। उस वेले भाई गोपाला जी ने आख्या सतगुरु जी जे आप कृपा करो, आप की कृपा सदका मैं आप नूं जपजी साहब का पाठ लगा मात्रा सहित सुनावां। सतगुरु जी ने सोहना आसन बनाया, भाई गोपाला जी ने बैठ सुनाउणा कीता, मेरी प्री दे मालक गुरु हरगोबिंद साहब महाराज साहब सरवण कर रहे ने, हुण नाल नाल सोच रहे ने कि जपजी साहब की भेटा जिहड़ी है वो की दित्ती जावे। दुनिया दीआं तमाम चीजां
ਮੇਰੀ ਪ੍ਰੀ ਦੇ ਮਾਲਕ ਨੂੰ ਜਪਜੀ ਸਾਹਿਬ ਦੀ ਭੇਟਾ ਵਾਸਤੇ ਨਿਗੂਣੀਆਂ ਨਜ਼ਰ ਆਈਆਂ। ਜਦੋਂ ਭਾਈ ਸਾਹਿਬ ਨੇ ਜਪਜੀ ਸਾਹਿਬ ਸੰਪੂਰਨ ਕਰਨਾ ਸੀ, ਸਲੋਕ ਦੇ ਨੇੜੇ ਸੀ ਤੇ ਭਾਈ ਸਾਹਿਬ ਦੇ ਮਨ ਚ ਖੁਰਨਾ ਆਇਆ ਕਿ ਇਲਾਹੀ ਬਾਣੀ ਦਾ ਜਾਪ ਸੰਪੂਰਨ ਹੋਣ ਵਾਲਾ ਹੈ, ਮੈਂ ਉਹਨਾਂ ਘੋੜਿਆਂ ਦੇ ਵਿੱਚ ਘੋੜਾ ਮੰਗਾਂਗਾ। ਉਸ ਤੋਂ ਪਹਿਲਾਂ ਸਤਿਗੁਰੂ ਸਿੰਘਾਸਣ ਤੋਂ ਥੱਲੇ ਆਉਣੇ ਸ਼ੁਰੂ ਹੋ ਗਏ। ਮਨ ਚ ਵਿਚਾਰ ਆਈ ਸਤਿਗੁਰ ਤਾਂ ਤੁਰ ਚੱਲੇ ਆ, ਮੈਂ ਤੇ ਵਾਂਝਾ ਰਹਿ ਜਾਵਾਂਗਾ, ਮੇਰੀ ਪ੍ਰੀ ਦੇ ਮਾਲਕ ਫਿਰ ਸਿੰਘਾਸਣ ਤੇ ਜਾ ਕੇ ਬੈਠ ਸੱਜ ਗਏ। ਜਪਜੀ ਸਾਹਿਬ ਸੰਪੂਰਨ ਹੋਇਆ, ਆਖਿਆ ਸਿੱਖੋ ਭਾਈ ਗੋਪਾਲੇ ਨੂੰ ਉਹ ਕੀਮਤੀ ਘੋੜਾ ਸਮੇਤ ਜੀਨਾਂ ਦੇ ਦਿਓ। ਨਾਲ ਆਖਿਆ ਭਾਈ ਸਾਹਿਬ ਜੀ, ਤੁਹਾਡੇ ਮਨ ਦਾ ਇਹ ਸੰਕਲਪ ਬਣ ਗਿਆ, ਮੈਂ ਤੇ ਜਪਜੀ ਸਾਹਿਬ ਦੀ ਭੇਟਾ ਇਹ ਬਹੁਤ ਥੋੜੀ ਸਮਝਦਾ ਵਾਂ, ਤੇ ਤੁਹਾਡੇ ਵਾਸਤੇ ਗੁਰੂ ਨਾਨਕ ਦਾ ਸਿੰਘਾਸਨ ਛੱਡਣ ਲੱਗਾ ਸੀਗਾ ਤੇ ਆਪ ਜੀ ਨੂੰ ਅੱਜ ਗੁਰੂ ਨਾਨਕ ਸਾਹਿਬ ਦੇ ਸਿੰਘਾਸਨ ਦੇ ਉੱਤੇ ਬਿਰਾਜਮਾਨ ਕਰਦੇ ਹਾਂ। ਔਰ ਇਸ ਤੋਂ ਇਹ ਸਾਨੂੰ ਸਿੱਖਿਆ ਮਿਲਦੀ ਏ ਕਿ ਜੇ ਅਸੀਂ ਜਪਜੀ ਸਾਹਿਬ ਨਾਲ ਜੁੜ ਜਾਈਏ ਤੇ ਸਾਨੂੰ ਕਿਸੇ ਪਖੰਡੀ ਸਾਧ ਕੋਲ ਜਾਣ ਦੀ ਲੋੜ ਨਹੀਂ, ਬਲਕਿ ਮੰਗਣ ਦੀ ਵੀ ਲੋੜ ਨਹੀਂ। ਸਤਿਗੁਰੂ ਆਪ ਤਰੁੱਠ ਕੇ ਪਤਾ ਨਹੀਂ ਸਾਡੇ ਉੱਤੇ ਕੀ ਬਖਸ਼ਾਂ ਜਿਹੜੀਆਂ ਨਾ ਉਹ ਕਰ ਦੇਣਗੇ। ਇੱਕ ਵਾਰ ਤਾਂ ਹੋਰ ਆਉਂਦੀ ਕਿ ਸਤਿਗੁਰ ਸਾਹਿਬ ਜੀ ਦੇ ਕੋਲੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਦੇ ਕੋਲ ਇੱਕ ਜੀਵ ਨੂੰ ਲੈ ਕੇ ਆਖਿਆ ਸਤਿਗੁਰ ਇਸ ਨੂੰ ਭੂਤ ਚਿੰਬੜ ਗਿਆ। ਸਤਿਗੁਰ ਸਾਹਿਬ ਜੀ ਨੇ ਪੁੱਛਿਆ ਸੀ ਇਹਨੂੰ ਜਪਜੀ ਸਾਹਿਬ ਕੰਠ ਹੈ? ਕਹਿਣ ਲੱਗੇ ਨਹੀਂ। ਕਹਿੰਦੇ ਫਿਰ ਇਹ ਆਪ ਹੀ ਭੂਤ ਹੈ, ਇਸ ਨੂੰ ਭੂਤ ਨੇ ਕੀ ਚਿੰਬੜਨਾ ਸੀ। ਸਤਿਗੁਰ ਸਾਹਿਬ ਦੇ ਜੀਵਨ ਕਾਲ ਵਿੱਚ ਇਹ ਵੀ ਆਇਆ ਹੈ, ਸਿੱਖ ਗੁਰੂ ਕਾ ਹੋ ਗਿਓ ਜਪਜੀ ਕੰਠ ਨਾ ਕੀਨ। ਸਿੱਖ ਗੁਰੂ ਨਾਨਕ ਦਾ ਹੋਵੇ ਤੇ ਜਪਜੀ ਸਾਹਿਬ ਕੰਠ ਨਾ ਕਰੇ ਫਿਰ ਉਹ ਕਿਹੋ ਜਿਹਾ ਹੈ? ਤੁੰਦਲ ਬਿਣ ਤੁਖ ਕਾਮ ਕਿਹੋ। ਜਿਵੇਂ ਛਿਲਕੇ ਤੋਂ ਬਿਨਾਂ, ਛਿਲਕਾ ਬਿਨਾਂ ਦਾਣੇ ਤੋਂ ਬਿਨਾਂ ਹੋਵੇ, ਝੋਨੇ ਦੀ ਫੱਕ ਹੁੰਦੀ ਵਿੱਚ ਦਾਣਾ ਹੀ ਨਾ, ਚੌਲ ਹੀ ਨਾ ਹੋਵੇ ਤੇ ਫੱਕ ਕਿਹੜੇ ਕੰਮ ਦੀ? ਐਸੇ ਸਿੱਖ ਕੋ ਚੀਨ, ਫਿਰ ਉਹ ਸਿੱਖ ਇਹੋ ਜਿਹਾ ਹੈ ਕਿ ਜੇ ਸਿੱਖ ਕੋਲੇ ਜਪਜੀ ਸਾਹਿਬ ਵੀ ਕੰਠ ਜਿਹੜਾ ਹੈ ਉਹ ਨਹੀਂ ਹੈ। ਕਿ ਇਹ ਨਹੀਂ ਕਿ ਸਿੱਖ ਜਪਜੀ ਸਾਹਿਬ ਤੱਕ ਹੀ ਸੀਮਤ ਰਹਿ ਜਾਵੇ, ਸਿੱਖ ਨੂੰ ਰੋਜ਼ ਕੋਈ ਨਾ ਕੋਈ ਗੁਰੂ ਕੀ ਬਾਣੀ ਕਾ ਫੁਰਮਾਨ, ਹੌਲੀ ਹੌਲੀ ਕਰਕੇ ਕੋਈ ਨਾ ਕੋਈ ਬਾਣੀ ਸਿੱਖ ਨੂੰ ਕੰਠ ਕਰਨੀ ਚਾਹੀਦੀ ਹੈ, ਤਾਂ ਕਿ ਮੈਂ ਕਿਸੇ ਵੇਲੇ ਸੁੱਤਿਆ ਹੋਵਾਂ ਸਤਿਗੁਰ ਸਾਹਿਬ ਦੇ ਚਰਨਾਂ ਦੇ ਨਾਲ ਜੁੜਿਆ ਰਵਾਂ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਦੀ ਬਾਤ ਦੇ ਉੱਤੇ ਜੋ ਫਰਮਾਨ ਸੀ ਉਸ ਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ, ਸੰਜੇ ਸੋਦਰ ਗਾਵਨਾ ਅੰਮ੍ਰਿਤ ਵੇਲੇ ਜਾਪ ਉਚਾਰਾ, ਕਿ ਅੰਮ੍ਰਿਤ ਵੇਲੇ ਉੱਠਦਿਆਂ ਤੇਰੇ ਮੁਖ ਦੇ ਵਿੱਚ ਜਪਜੀ ਸਾਹਿਬ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਨੰਦ ਲਾਲ ਜੀ ਨੇ ਇਹ ਸੁਣ ਗੁਰਸਿੱਖ ਕੀ ਰਹਿਤ ਕੋ
ਗੁਰਸਿੱਖ ਰਹਿਤ ਸੁਣੋ ਮੇਰੇ ਭਾਈ, ਗੁਰੂ ਕੀ ਸਰਹਿਤ ਜਿਹੜੀ ਹੈ ਉਹ ਕੀ ਹੈ? ਵੀ ਤੂੰ ਗੁਰੂ ਕੀ ਸਰਹਿਤ ਅੰਮ੍ਰਿਤ ਵੇਲੇ ਉੱਠਦਾ ਹੈ ਤੇ ਉੱਠਦਿਆਂ ਹੀ ਤੇਰਾ ਚਿੱਤ ਉਸ ਪਰਮੇਸ਼ਰ ਵਾਲੇ ਹੋਵੇ। ਵਾਹਿਗੁਰੂ ਪੁੰਨ ਮੰਤਰ ਹਜਾਬ, ਪਹਿਲਾਂ ਤੂੰ ਉੱਠੇ, ਉੱਠਦਿਆਂ ਹੀ ਤੇਰੇ ਮੁੱਖ ਵਿੱਚ ਵਾਹਿਗੁਰੂ ਵਾਹਿਗੁਰੂ ਹੋਵੇ। ਕਰ ਇਸ਼ਨਾਨ, ਪੜ੍ਹੇ ਜਪ ਜਾਪ, ਫਿਰ ਇਸ਼ਨਾਨ ਕਰਕੇ ਤੇਰੇ ਵਾਸਤੇ, ਹਾਲਾਂਕਿ ਸਿੱਖ ਦੀਆਂ ਪੰਜ ਬਾਣੀਆਂ ਨੇ, ਸਿੱਖ ਰਹਿਤ ਮਰਿਆਦਾ ਦੇ ਵਿੱਚ ਤਿੰਨ ਬਾਣੀਆਂ ਸਵੇਰ ਦੀਆਂ, ਦੋ ਸ਼ਾਮ ਦੀਆਂ, ਸਾਕਾ ਘੱਲੂਘਾਰਾ 84 ਤੋਂ ਬਾਅਦ, ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕਈ ਵਾਰੀ ਵਿਚਾਰ ਹੋਈ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵਿਚਾਰ ਹੋਈ। ਫਿਰ 1985 ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਗਿਆ ਸੀ ਕਿ ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਹੋਣਗੀਆਂ। ਜਿੰਨੀਆਂ ਵੀ ਜਥੇਬੰਦੀਆਂ ਸੀ, ਭਾਵੇਂ ਉਹ ਸਿੱਖ ਮਿਸ਼ਨਰੀ ਸੀ, ਸਾਰਿਆਂ ਨੇ ਆਪਣਿਆਂ ਗੁਟਕਿਆਂ ਵਿੱਚ ਵੀ ਕਰਦਿਆਂ ਹੀ ਸਹਿਮਤੀ ਕਰ ਦਿੱਤੀ ਸੀ ਕਿ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਜਿਹੜੀਆਂ ਨਾ ਉਹ ਹੋਣਗੀਆਂ। ਜਪਜੀ ਸਾਹਿਬ ਦੇ ਵਿੱਚ ਸਤਿਗੁਰ ਸਾਹਿਬ ਜੀ ਨੇ ਬਹੁਤ ਵੱਡੀਆਂ ਬਖਸ਼ਾਂ ਕੀਤੀਆਂ। ਕਈ ਵਾਰੀ ਪੜ੍ਹਨ ਨੂੰ ਇਹ ਵੀ ਮਿਲਦਾ ਹੈ ਕਿ ਸਤਿਗੁਰ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਬਖਸ਼ਿਸ਼ ਜਿਹੜੀ ਹੈ ਉਹ ਕਿੱਥੇ ਕੀਤੀ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ, ਗੁਰ ਪਰਮੇਸ਼ਰ ਵੀ ਨੇ ਤੇ ਪਾਰ ਬ੍ਰਹਮ ਪਰਮੇਸ਼ਰ ਵੀ ਨੇ। ਸਰੀਰ ਕਰਕੇ ਉਹ ਗੁਰ ਪਰਮੇਸ਼ਰ ਨੇ, ਉਸ ਜੋਤ ਨੇ ਆਪਣਾ ਰੂਪ ਧਾਰਿਆ ਹੋਣ ਕਰਕੇ, ਜੋਤ ਉਸ ਜਾਮੇ ਚ ਹੋਣ ਕਰਕੇ ਜੋਤ ਪਾਰ ਬ੍ਰਹਮ ਪਰਮੇਸ਼ਰ ਹੈ। ਜੋਤ ਸਦਾ ਲਈ ਸੰਪੂਰਨ ਹੈ, ਭਾਵੇਂ ਸਿੱਧ ਹੋਣ ਭਾਵੇਂ ਕੋਈ ਹੋਰ ਹੋਣ। ਜਿੱਥੇ ਸਤਿਗੁਰ ਸਾਹਿਬ ਜੀ ਨੂੰ ਉਹ ਬਖਸ਼ਿਸ਼ ਕਰਨੀ ਹੋਈ, ਉੱਥੇ ਬਖਸ਼ਿਸ਼ ਭਰੇ ਇਲਾਹੀ ਬਾਣੀ ਦੀ ਬਖਸ਼ਿਸ਼ ਕਰ ਦਿੱਤੀ। ਲੇਕਿਨ ਸਿੱਖ ਨੂੰ ਸੰਪੂਰਨ ਤੌਰ ਦੇ ਉੱਤੇ ਜਪਜੀ ਸਾਹਿਬ ਦੀ ਬਖਸ਼ਿਸ਼ ਕਰ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਤੋਂ ਪਹਿਲਾਂ ਪੰਜਾਬੀ ਹੈ ਸੀ, ਲੇਕਿਨ ਪੰਜਾਬੀ ਨੂੰ ਉਰਦੂ ਚ ਲਿਖਿਆ ਜਾਂਦਾ ਸੀ, ਕੋਈ ਹਿੰਦੀ ਚ ਲਿਖਦਾ ਸੀ, ਲਿਪੀ ਨਹੀਂ ਹੈ ਸੀ। ਜਿਵੇਂ ਅੱਜ ਵੀ ਅਟਾਲੀਅਨ ਬੋਲੀ ਹੈਗੀ ਹੈ, ਅਟਾਲੀਅਨ ਦੇ ਕੋਲ ਲਿਪੀ ਨਹੀਂ ਹੈ, ਲਿਪੀ ਇੰਗਲਿਸ਼ ਦੀ ਵਰਤਦੇ ਹੈ। ਜਿਵੇਂ ਫ੍ਰੈਂਚ, ਡੋਚੇ, ਇਹਨਾਂ ਕੋਲ ਲਿਪੀਆਂ ਨਹੀਂ ਹੈਗੀਆਂ, ਇਹ ਲਿਪੀਆਂ ਇੰਗਲਿਸ਼ ਵਰਤਦੇ ਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਜੋ ਇਹ ਗੁਰਮੁਖੀ ਲਿਪੀ ਦੀ ਬਖਸ਼ਿਸ਼ ਕੀਤੀ 35 ਅੱਖਰਾਂ ਦੇ ਵਿੱਚ, ਜਿਹੜੇ ਬਾਅਦ 6 ਅੱਖਰ ਪਾਏ ਨੇ, ਜਿਹੜੇ ਵਿਦਵਾਨ ਸੱਸੇ ਪਰਬਿੰਦੀ ਸ਼ਾਹ ਬੋਲੋ ਇੱਥੋਂ 6 ਅੱਖਰ ਲਿਖਦੇ ਨੇ, ਉਹ ਆਪ ਲਿਖਦੇ ਨੇ ਕਿ 19ਵੀਂ ਸਦੀ ਦੇ ਅੱਜ ਤੋਂ ਬਾਅਦ ਵਿਦਵਾਨਾਂ ਨੇ ਇਹ ਅੱਖਰ ਬਣਾਏ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਗੁਰਮੁਖੀ ਲਿਪੀ ਦੇ ਵਿੱਚ 35 ਅੱਖਰ ਬਖਸ਼ਣਾ ਕੀਤੀ, ਔਰ ਉਹਨਾਂ ਦੀਆਂ ਸ਼ਕਲਾਂ ਵੀ ਆਪ ਬਣਾਈਆਂ।
ਜੇ ਸਾਨੂੰ ਸਤਿਗੁਰਾਂ ਦੀ ਅਲਾਹੀ ਬਾਣੀ ਚੋਂ ਸਤਿਗੁਰ ਸਾਹਿਬ ਦੀ ਲਿਖੀ ਹੋਈ ਬਾਣੀ ਜੋ ਪੱਟੀ ਹੈ ਸੱਸੈ ਸੋਏ ਸਿਰਜਨ ਸਾਜੀ ਸਭਨਾ ਸਾਹਿਬ ਇੱਕ ਪਿਆ ਇਲਾਹੀ ਬਾਣੀ ਦੀ ਇਹ ਗਵਾਹੀ ਹੈ ਜਿੱਥੇ ਅੱਖਰਾਂ ਵਿੱਚ ਸਤਿਗੁਰ ਸਾਹਿਬ ਜੀ ਨੇ ਲਿਪੀ ਬਖਸ਼ੀ ਉੱਥੇ ਅੰਕਾਂ ਦੇ ਵਿੱਚ ਵੀ ਸਤਿਗੁਰ ਸਾਹਿਬ ਜੀ ਨੇ ਸਾਨੂੰ ਅੰਕ ਵੀ ਬਖਸ਼ ਦਿੱਤੇ ਕਿਉਂਕਿ ਗੁਰੂ ਨਾਨਕ ਦਾ ਘਰ ਪੂਰਾ ਹੈ ਤੇ ਉਹ ਪੂਰੀ ਬਖਸ਼ਿਸ਼ ਕਰਦੇ ਹੈ। ਦੁਨੀਆਂ ਦੇ ਵਿੱਚ ਜਿੰਨੇ ਵੀ ਧਾਰਮਿਕ ਗ੍ਰੰਥ ਸੀ ਉਹਨਾਂ ਨੇ ਅੱਖਰ ਜਿਹੜੇ ਸੀਗੇ ਕੋਈ ਵੀ ਧਰਮ ਦਾ ਗ੍ਰੰਥ ਸੀ ਯਾਦ ਰੱਖਿਓ ਧਾਰਮਿਕ ਨਹੀਂ ਧਰਮ ਦਾ ਗ੍ਰੰਥ ਹੋਣਾ ਤੇ ਧਾਰਮਿਕ ਹੋਣਾ ਹੋ ਰਹੇ ਉਹਨਾਂ ਨੂੰ ਅੱਖਰਾਂ ਚ ਲਿਖਿਆ ਦੁਨੀਆਂ ਦੇ ਵਿੱਚ ਇਹ ਸੀ ਕਿ ਇੱਕ ਦੀ ਵਰਤੋਂ ਨਹੀਂ ਕੀਤੀ ਗਈ ਇੱਕ ਦੀ ਬਖਸ਼ਿਸ਼ ਨਹੀਂ ਕੀਤੀ ਗਈ। ਸਤਿਗੁਰੂ ਸਾਹਿਬ ਜੀ ਨੇ ਇਸ ਬਾਣੀ ਨੂੰ ਸਾਨੂੰ ਬਖਸ਼ਿਸ਼ ਕਰਦਿਆਂ ਪਹਿਲਾਂ ਅੰਕ ਇੱਕ ਫੁਰਮਾਇਆ ਹੈ ਇਹ ਬਹੁਤ ਵੱਡਾ ਕਾਰਨ ਸੀ ਕਿ ਕੱਲ੍ਹ ਨੂੰ ਕੋਈ ਦੁਨੀਆਂ ਦਾ ਵਿਦਵਾਨ ਕੋਈ ਰਿਸ਼ੀ ਮਣੀ ਉੱਠ ਕੇ ਜੋ ਉਹਨਾਂ ਦੇ ਧਰਮ ਗ੍ਰੰਥ ਸੀਗੇ ਸਤਿਗੁਰ ਨੇ ਕਿਰਪਾ ਕੀਤੀ ਦਾਸ ਤਿੰਨ ਵਿਦਵਾਨਾਂ ਕੋਲੇ ਪੜਿਆ ਗਿਆਨੀ ਸਰਦਾਰ ਸਿੰਘ ਜੀ ਗਿਆਨੀ ਗਰਜਾ ਸਿੰਘ ਜੀ ਜੋ ਵੈਦ ਨਿਰੰਜਨ ਸਿੰਘ ਜੀ ਕੋਲ ਪੜੇ ਹੋਏ ਸਨ ਭਗਤ ਜਸਵੰਤ ਸਿੰਘ ਕੋਲ ਵੀ ਪੜੇ ਹੋਏ ਸਨ ਜੋ ਤੁਸ਼ ਬਾਣੀ ਦੀ ਵਿਚਾਰ ਸਤਿਗੁਰ ਸਾਹਿਬ ਜੀ ਕਰਵਾ ਲੈਂਦੇ ਨੇ ਉਦਾਸ ਦੇ ਉਸਤਾਦ ਪੰਡਿਤ ਮੰਗਲ ਸਿੰਘ ਜੀ ਪੰਡਿਤ ਮੰਗਲ ਸਿੰਘ ਜੀ ਨੂੰ ਕੁਰਾਨ ਕੁਤੇਬ ਵੇਦ ਤਕਰੀਬਨ ਹਾਫਜ਼ ਸੀ ਜਿੱਥੋਂ ਵੀ ਕੋਈ ਵੇਦ ਦੀ ਰਿਤ ਪੁੱਛਣੀ ਕੋਈ ਸ਼ਾਸਤਰਾਂ ਦੀ ਸਿਮਰਤੀਆਂ ਦੀ ਪੁੱਛਣੀ ਉਹ ਉਸੇ ਵੇਲੇ ਹੀ ਦੱਸ ਦਿੰਦੇ ਸੀ। ਸਾਨੂੰ ਉਹਨਾਂ ਨੇ ਪੜ੍ਹਾਇਆ ਸੀ ਕਿ ਸੰਸਕ੍ਰਿਤ ਦੇ 108 ਉਪਨਿਸ਼ਦ ਨੇ ਉਪਨਿਸ਼ਦ ਦਾ ਅਖਰੀ ਅਰਥ ਇਹ ਹੁੰਦਾ ਕਿ ਨੇੜੇ ਬੈਠ ਕੇ ਸੁਣਿਆ ਹੋਇਆ ਗਿਆਨ ਉਹ ਉਪਨਿਸ਼ਦ ਲਿਖਣ ਵਾਲੇ ਜਿਹੜੇ ਸੀਗੇ ਆਪਣੇ ਘਰ ਗ੍ਰਿਸ਼ਤ ਨੂੰ ਛੱਡ ਕੇ ਕਿ ਉਹਨਾਂ ਦੀ ਵਿਚਾਰ ਸੀ ਕਿ ਘਰ ਵਿੱਚ ਰਹਿ ਕੇ ਅਸੀਂ ਰੱਬ ਨੂੰ ਨਹੀਂ ਪਾ ਸਕਦੇ ਅਸੀਂ ਧਰਮੀ ਨਹੀਂ ਹੋ ਸਕਦੇ ਉਹ ਜੰਗਲਾਂ ਦੇ ਵਿੱਚ ਚਲੇ ਗਏ ਮਨੁੱਖਾਂ ਸਰੀਰ ਨੂੰ ਭੋਜਨ ਦੀ ਲੋੜ ਹੈ ਮਨੁੱਖਾਂ ਸਰੀਰ ਨੂੰ ਠੰਡ ਗਰਮੀ ਤੋਂ ਬਚਾਉਣ ਲਈ ਕੱਪੜੇ ਦੀ ਲੋੜ ਹੈ ਲੇਕਿਨ ਉਹਨਾਂ ਨੂੰ ਜੰਗਲਾਂ ਚ ਬੈਠੇ ਵੇਖ ਕੇ ਜੋ ਮਨੁੱਖੀ ਸੀ ਕੁਛ ਭਰਮ ਗਏ ਵੀ ਸ਼ਾਇਦ ਇਹ ਰੱਬ ਦੇ ਨੇੜੇ ਹੋ ਗਏ ਨੇ ਇਹਨਾਂ ਦੇ ਕੋਲੋਂ ਸਾਨੂੰ ਕੋਈ ਧਰਮ ਦੀ ਗੱਲ ਮਿਲ ਜਾਵੇ ਕੋਈ ਰੱਬ ਦੀ ਬਖਸ਼ਿਸ਼ ਮਿਲ ਜਾਵੇ ਜਦੋਂ ਉਹਨਾਂ ਕੋਲੋਂ ਰੱਬ ਦੀ ਗੱਲ ਪੁੱਛੀ ਜੋ ਸਭ ਤੋਂ ਪਹਿਲਾਂ ਉਪਨਿਸ਼ਦ ਲਿਖਿਆ ਗਿਆ ਹੈ ਰਿਸ਼ੀ ਵੱਲੋਂ ਉਸ ਦਾ ਨਾਂ ਹੈ ਪੁਰਾਣਮ ਉਪਨਿਸ਼ਦ ਹੁਣ ਉਹਦੇ ਆਪਣੇ ਅੰਦਰ ਸਾਧਨ ਤੇ ਭੋਜਨ ਦੀ ਆਸਾ ਸੀ ਰੱਬ ਦੀ ਆਸ ਹੀ ਨਹੀਂ ਸੀ ਉਹ ਰੱਬ ਦੀ ਗੱਲ ਉਹਨੇ ਕੀ ਦੱਸਣੀ ਸੀ ਫਿਰ ਉਸਨੇ ਦੁਨੀਆਂ ਨੂੰ ਰੋਟੀਆਂ ਕਾਰਨ ਪੂਰੇ ਤਾਲ ਵਾਸਤੇ ਆਪਣੇ ਮਨ ਦੇ ਅੰਦਾਜ਼ੇ ਨਾਲ ਉਪਦੇਸ਼ ਦਿੱਤਾ
ਸਭ ਤੋਂ ਪਹਿਲਾਂ ਇਹ ਪ੍ਰਾਮ ਨੂੰ ਉਪਿਸ਼ਟ ਆਇਆ ਆ ਸੇ ਅਕਾਰੇ ਉਹ ਸੇ ਉਕਾਰੇ ਮਾਂ ਸੇ ਮਕਾਰੇ। ਸਾਡੇ ਉਸਤਾਦ ਜੀ ਨੇ ਬੜੇ ਦਾਅਵੇ ਨਾਲ ਆਖਿਆ ਸੀ ਕੋਈ ਵੀ ਉਪਨਿਸ਼ਦ ਵਾਲਾ ਸ਼ਾਸਤਰਾਂ ਵਾਲਾ ਇਹ ਨਹੀਂ ਕਹਿ ਸਕਦਾ ਕਿ ਉਹਨਾਂ ਦੇ ਧਰਮ ਦੇ ਗ੍ਰੰਥ ਇੱਕ ਪਰਮੇਸ਼ਰ ਨਾਲ ਜੋੜਦੇ ਹੋਣ, ਬਲਕਿ ਸਾਰੇ ਉਸ ਇੱਕ ਪਰਮੇਸ਼ਰ ਦੇ ਨਾਲੋਂ ਤੋੜਦੇ ਆ। ਉਹਨਾਂ ਗ੍ਰੰਥਾਂ ਵਿੱਚ ਓਮ ਲਿਖਿਆ ਹੈ, ਇੱਕ ਨਹੀਂ, ਔਰ ਉਹਨਾਂ ਨੇ ਓਮ ਦੇ ਅਰਥ ਜਿਹੜੇ ਕੀਤੇ ਆ ਵੀ ਆਕਾਰ ਬਣਾਉਣ ਵਾਲਾ ਵੱਖਰਾ ਹੈ, ਓਕਾਰ ਚਲਾਉਣ ਵਾਲਾ ਵੱਖਰਾ ਹੈ, ਮਕਾਰ ਰਜਾਣ ਵਾਲਾ ਵੱਖਰਾ ਹੈ। ਦੂਜਾ ਰਿਸ਼ੀ ਉੱਠਿਆ, ਦੂਜਾ ਉਪਨਿਸ਼ਦ, ਆਪਾਂ ਉਸ ਪਾਸੇ ਜ਼ਿਆਦਾ ਵਿਸਤਾਰ ਨਹੀਂ ਦੋ ਹੀ ਕਰ ਲਈਏ। ਦੂਜਾ ਉਪਨਿਸ਼ਦ ਚੂੜਾਮਣੀ ਉਪਨਿਸ਼ਦ, ਜਿਹੜਾ ਚੂੜਾ ਸ਼ਬਦ ਹੈ ਇਹਦੇ ਵੱਖਰੇ ਵੱਖਰੇ ਥਾਵਾਂ ਤੇ ਵੱਖਰੇ ਵੱਖਰੇ ਅਰਥ ਨੇ। ਜਿਵੇਂ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ ਚੂੜਾਮਣੀ ਦਾ ਖਿਤਾਬ ਦਿੱਤਾ ਗਿਆ ਹੈ, ਉਹਦਾ ਮਤਲਬ ਹੁੰਦਾ ਹੈ ਕਿ ਉਹ ਕਿਸੇ ਬੁਲੰਦੀ ਤੇ ਪਹੁੰਚੇ ਆ ਤੇ ਉਹਨਾਂ ਦੇ ਸਿਰ ਦੇ ਉੱਤੇ ਮੁਕਤ ਸਜਾ ਕੇ ਉਹਨਾਂ ਨੂੰ ਭਾਈ ਇਹ ਇਸ ਵੇਲੇ ਆਪਣੇ ਕਾਵ ਦੇ ਸ਼ਾਹਕਾਰ ਨੇ, ਉਹਦਾ ਚੂੜਾਮਣੀ ਹੋਣ ਦਾ ਹੈ ਕਿ ਉਹਨਾਂ ਨੂੰ ਖਿਤਾਬ ਮਿਲਿਆ। ਜਿਹੜਾ ਸਿੱਖੀ ਦੇ ਵਿੱਚ ਨਹੀਂ ਪੰਜਾਬੀ ਕਲਚਰ ਦੇ ਵਿੱਚ ਹੈ ਆ। ਵੈਸੇ ਅੱਜ ਤਾਂ ਸਿੱਖ ਵੀ ਬਹੁਤ ਵਰਤੇ ਆ ਕਿ ਜਦੋਂ ਆਨੰਦ ਕਾਰਜ ਹੁੰਦਾ ਹੈ ਉਦੋਂ ਬਾਹਾਂ ਜਿਹੜਾ ਚੂੜਾ ਪਾਇਆ ਜਾਂਦਾ ਉਹਦਾ ਮਤਲਬ ਹੋਰ ਹੈ। ਉਹ ਦਾਨਸ਼ਮੰਦ ਬੰਦਿਆਂ ਦੀ ਕਾਢ ਸੀ ਪਰ ਉਸ ਦੇ ਵਿੱਚ ਇਲਾਹੀ ਬਖਸ਼ਿਸ਼ ਨਹੀਂ ਸੀ, ਕਿਉਂਕਿ ਜਿਹੜੇ ਹਿੰਦੀ ਦੇ ਕੋਸ਼ ਨੇ ਉਹਨਾਂ ਨੇ ਬੀਬੀ ਦੀ ਬਾਹ ਨਹੀਂ ਮੰਨੀ, ਵੀ ਨਹੀਂ ਮੰਨੀ ਹੈ। ਯਾਦ ਰੱਖਿਓ ਕਿ ਸਿੱਖੀ ਦੇ ਕੋਸ਼ ਵਿੱਚ ਨਹੀਂ, ਵੀਣੀ ਜਿਹੜੀ ਹੈ ਉਹ ਕਮਜ਼ੋਰ ਮੰਨੀ ਗਈ ਹੈ ਕਿ ਉਸ ਨੂੰ ਫੜ ਕੇ ਲੈ ਜਾਂਦੀ ਸੀ ਦਾਨਸ਼ਮੰਦ ਬੰਦਿਆਂ ਨੇ ਹਾਥੀ ਦੰਦ ਲਿਆ ਕਿ ਵੀਣੀ ਨੂੰ ਮੋਟਾ ਕਰ ਦਿੱਤਾ ਜਾਵੇ, ਇਹ ਪਕੜ ਚ ਨਾ ਆਵੇ, ਪਰ ਉਹ ਛਡਾਉਣ ਦਾ ਹੌਸਲਾ ਨਹੀਂ ਸੀ, ਉਸ ਨੂੰ ਗੁਰਮਤ ਵਿੱਚ ਮਾਨਤਾ ਨਹੀਂ ਹੈਗੀ। ਅੱਜ ਕੱਲ੍ਹ ਵੱਖਰੀ ਹੈ ਕਿ ਅੱਜ ਸਿੱਖ ਬੀਬੀਆਂ ਵੀ ਆਨੰਦ ਕਾਰਜ ਸਮੇਂ ਤੇ ਪਾ ਲੈਂਦੀਆਂ ਨੇ, ਪਰ ਸਿੱਖੀ ਦੇ ਵਿੱਚ ਵਰਜਿਤ ਹੈ। ਕਲਗੀਧਰ ਪਾਤਸ਼ਾਹ ਨੇ ਗੁਰੂ ਨਾਨਕ ਦੇ ਸਿਧਾਂਤ ਅਨੁਸਾਰ ਸਾਨੂੰ ਕੜਾ ਬਖਸ਼ ਦਿੱਤਾ ਸੀ ਕਿ ਵੀਣੀ ਨੀ ਤੇਰੀ ਬਾਂਹ ਹੈ, ਤੇਰੀ ਬਾਂਹ ਵੀ ਤੇਰੀ ਨੀ, ਹੁਣ ਕੜਾ ਪਾ ਦੇ ਤਾਂ ਤੇਰੀ ਬਾਂਹ ਮੇਰੀ ਏ, ਜਿਹੜਾ ਤੈਨੂੰ ਕਮਜ਼ੋਰ ਸਮਝ ਕੇ ਹੱਥ ਪਾਏਗਾ ਤੂੰ ਇਸ ਹੱਥ ਚ ਮੈਂ ਤੇਰੇ ਕਿਰਪਾਨ ਫੜਾ ਦੇ, ਉਹਦੀ ਬਾਂਹ ਹੀ ਲਾ ਕੇ ਰੱਖ ਦੇਗੀ। ਦੂਜਾ ਉਪਨਿਸ਼ਦ ਉਹਨੇ ਆਪਣੇ ਆਪ ਨੂੰ ਆਪਣੇ ਸਮੇਂ ਦਾ ਬਾਦਸ਼ਾਹ ਅਖਵਾਇਆ ਕਾਵ ਦੇ ਵਿੱਚ ਧਰਮ ਦੇ ਗ੍ਰੰਥ ਚੂੜਾਮਣੀ ਉਪਨਿਸ਼ਦ ਦੇ। ਉਸ ਨੇ ਹੋਰ ਵਿਸਤਾਰ ਕੀਤਾ ਆਸੇ ਅਕਾਰੇ ਬ੍ਰਹਮਾ ਕਿ ਸੰਸਾਰ ਨੂੰ ਬਣਾਉਣ ਵਾਲਾ ਬ੍ਰਹਮਾ ਹੈ, ਉਸ ਉਕਾਰੇ ਵਿਸ਼ਨੂੰ ਉਸ ਨੇ ਨਾਮ ਦਿੱਤਾ ਵੀ ਚਲਾਉਣ ਵਾਲਾ ਵਿਸ਼ਨੂੰ ਹੈ। ਮਾਂ ਸੇ ਮਕਾਰੇ ਰੁਦਰ, ਉਹਨੇ ਸ਼ਿਵਜੀ ਨਹੀਂ ਲਿਖਿਆ, ਉਹਨੇ ਰੁਦਰ ਲਿਖਿਆ ਹੋਇਆ ਹੈ। ਇਹ ਲਕੋਬਾਜ ਦਿੱਤੇ ਗਏ ਜਿਹੜੇ ਗੁਰਮਤ ਨੇ ਪ੍ਰਵਾਨ ਜਿਹੜੇ ਆ ਉਹ ਨਹੀਂ ਕੀਤੇ। ਜੇ ਤੁਸੀਂ ਗਾਇਤਰੀ ਮੰਤਰ ਦੇ ਅਰਥ ਦਯਾਨੰਦ ਤੱਕ ਪੜ੍ਹ ਲਵੋ ਤੇ ਉਹ ਵੀ ਪਰਮੇਸ਼ਰ ਦੇ ਨਹੀਂ, ਓਮ ਵੂਰ ਬਵਾ ਦੇ, ਉਹ ਵੀ ਇਹੀ ਨੇ ਕਿ ਓਮ ਦੇ ਅਰਥ ਆਸ ਅਕਾਰੇ ਉਸ ਉਕਾਰੇ ਮਾਂ ਸੇ ਵਿਕਾਰੇ ਤਿੰਨਾਂ ਹਿੱਸਿਆਂ ਚ ਵੰਡਿਆ ਗਿਆ ਹੈ। ਇਸਲਾਮ ਦੀ ਦੁਨੀਆਂ ਦੇ ਵਿੱਚ ਇੱਕ ਖੁਦਾ ਤਾਂ ਆਖਿਆ ਗਿਆ ਪਰ ਨਾਲ ਰਸੂਲ ਨੂੰ ਰੱਖਿਆ ਗਿਆ।
ਸਤਿਗੁਰ ਸਾਹਿਬ ਜੀ ਨੇ ਆਪ ਨੂੰ ਆਪਣੇ ਆਪ ਨੂੰ ਨਹੀਂ ਰੱਖਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਦੇ ਤੁਸੀਂ 57 ਸਲੋਕ ਬਖਸ਼ਿਸ਼ ਭਰੇ ਪੜੋਗੇ ਕਿ 57 ਨੰਬਰ ਸਲੋਕ ਦੇ ਵਿੱਚ ਨਾਨਕ ਸ਼ਬਦ ਨਹੀਂ ਹੈ। ਕਾਰਨ ਕਿ ਸਿੱਖਾ ਤੇਰਾ ਸਿੱਧਾ ਕੰਟੈਕਟ ਉਸ ਇੱਕ ਨਾ ਕਰਾਉਣ ਲੱਗਾ, ਉਹ ਇੱਕ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਬਖਸ਼ਿਸ਼ ਕੀਤੀ 1699 ਦੀ ਵਿਸਾਖੀ ਨੂੰ ਸਾਨੂੰ ਖੰਡੇ ਬਾਟੇ ਦਾ ਅਮਰ ਛਕਾਇਆ। ਉਦੋਂ ਇਹ ਨਹੀਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਦਾ ਖਾਲਸਾ, ਗੁਰੂ ਗੋਬਿੰਦ ਸਿੰਘ ਦੀ ਫਤਿਹ। ਉਸ ਇੱਕ ਨਾਲ ਜੋੜਨ ਵਾਸਤੇ ਇਹ ਫਰਮਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾ ਤੂੰ ਉਸ ਇੱਕ ਵਾਹਿਗੁਰੂ ਅਕਾਲ ਪੁਰਖ ਦਾ ਹੈ, ਕੋਈ ਇੱਕ ਨਾਲੋਂ ਤੋੜ ਕੇ, ਕੋਈ ਸਿਹਾਰੀ ਦੇ ਅਰਥ, ਕੋਈ ਕੱਕੇ ਦੇ ਅਰਥ, ਕੋਈ ਦੋ ਰਾਵਾਂ ਨਹੀਂ ਕਿ ਜੋ ਅੱਗੇ ਸਤਿਗੁਰ ਸਾਹਿਬ ਜੀ ਨੇ ਅੱਖਰਾਂ ਚ ਬਾਣੀ ਲਿਖੀ ਏ ਉਹਦੇ ਅਰਥ ਮਾਤਰਾ ਨਾਲ ਹੁੰਦੇ ਆ। ਜਦੋਂ ਆਪਾਂ ਸਿਰਫ ਇੱਕ ਪੰਕਤੀ ਹੀ ਵਾਰਾਂ ਦੇ ਵਧੀਕ ਦੇ ਸਲੋਕ ਪੜ੍ਹਦੇ ਹਾਂ, ਧਣੀ ਵਿਹੂਣਾ ਪਾਠ ਪਟੰਬਰ ਪਾਹੀ ਸੇਤੀ ਜਾਲੇ, ਧੂੜੀ ਵਿੱਚ ਲੋਡੰਦੜੀ ਸੋਹਾ ਨਾਨਕ ਤੈਂ ਸਹਿਨਾਲੇ। ਇੱਥੇ ਇੱਕ ਇਹ ਵੀ ਸੁਣਨ ਨੂੰ ਮਿਲਦਾ ਜੇ ਸੰਥਿਆ ਨਾ ਕੀਤੀ ਹੋਵੇ ਤੇ ਡੱਡਾ ਨਹੀਂ ਬੋਲਦੇ, ਡਾੜਾ ਹੀ ਬੋਲ ਜਾਂਦੇ ਆ ਵੀ ਧੂੜੀ ਵਿੱਚ ਲੋਡੰਦੜੀ ਸੋਹਾ ਨਾਨਕ ਤੈਂ ਸਹਿਨਾਲੇ। ਅੱਖਰ ਅਸੀਂ ਬਦਲੀ ਵੈਸੇ ਨਹੀਂ ਕਰ ਸਕੇ ਤੇ ਅਰਥ ਬਹੁਤ ਬਦਲੀ ਹੋ ਜਾਂਦੇ। ਹੁਣ ਜਿਹੜਾ ਨਾਲੇ ਆ ਜਦੋਂ ਮਾਤਰਾ ਨਾਲ ਅਸੀਂ ਕਰਾਂਗੇ, ਧੂੜੀ ਵਿੱਚ ਲੋਡੰਦੜੀ ਸੋਹਾ ਨਾਨਕ ਤੈਂ ਸਹਿ ਨਾਲੇ, ਮਾਤਰਾ ਨੇ ਅਰਥ ਕਰ ਦਿੱਤਾ ਕਿ ਉਹ ਵਾਹਿਗੁਰੂ ਤੇਰੇ ਨਾਲ ਹੀ ਏ। ਕਈ ਥਾਵਾਂ ਦੇ ਉੱਤੇ ਮਾਤਰਾ ਅੰਕ ਰੱਖਦੀਆਂ ਨੇ। ਸਤਿਗੁਰ ਸਾਹਿਬ ਜੀ ਨੇ ਇਸ ਵਾਸਤੇ ਅੱਖਰਾਂ ਦੇ ਅੱਗੇ ਅੰਕ ਲਾ ਦਿੱਤਾ ਹੈ ਕਿ ਕੱਲ ਨੂੰ ਕੋਈ ਇੱਕ ਨੂੰ ਵਿਸਥਾਰ ਕਰਕੇ ਇੱਕ ਰਾਉਂ ਨਾ ਤੋੜ ਦੇਵੇ। ਔਰ ਇਹ ਦੋਵੇਂ ਲਿਪੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਅੱਖਰ ਤੇ ਅੰਕ ਵਾਲੀਆਂ ਬਖਸ਼ੀਆਂ ਨੇ। ਜਿੰਨੇ ਵਿਦਵਾਨਾਂ ਨੇ ਵਿਦਿਆ ਪੜ੍ਹਾਈ ਏ ਸਭਨਾਂ ਦੇ ਇੱਕ ਵਿਚਾਰ ਨੇ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਿਸੇ ਨੇ ਵੀ ਧਰਮ ਦਾ ਗ੍ਰੰਥ ਲਿਖਣ ਲੱਗਿਆ ਅੰਕ ਦੀ ਵਰਤੋਂ ਨਹੀਂ ਸੀ ਕੀਤੀ, ਅੱਖਰਾਂ ਦੀ ਵਰਤੋਂ ਕੀਤੀ ਸੀ। ਲੇਕਿਨ ਸਤਿਗੁਰ ਸਾਹਿਬ ਜੀ ਨੇ ਇੱਕ, ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਸਰੀਰ ਤੋਂ 12 ਸਾਲ ਸੇਵਾ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਪੰਥ ਦੇ ਮੁਤਾਬਕ ਜਿੱਥੇ ਸਬਾਣੀ ਦੀ ਵਿਚਾਰ ਉੱਥੇ ਉਚਾਰਨ ਜਿਹੜੇ ਆ ਉਹਨਾਂ ਦਾ ਸ਼ੁੱਧ ਹੋਣਾ ਵੀ ਬਹੁਤ ਜ਼ਰੂਰੀ ਏ। ਔਰ ਖਾਸ ਕਰਕੇ ਪਾਠੀ ਸਿੰਘ, ਪ੍ਰਚਾਰਕ ਸਿੰਘ, ਗੁਰੂ ਕੇ ਕੀਰਤਨੀਏ ਅਜੇ ਗੁਰੂ ਕੀ ਸੰਗਤ ਪ੍ਰੇਮ ਚ ਪਾਠ ਕਰੇ ਉਹਨਾਂ ਦੇ ਉਚਾਰਨ ਨਾਮ ਹੀ ਸਹੀ ਹੋਣ ਉਹਨਾਂ ਨੂੰ ਬਖਸ਼ਿਸ਼ ਹੋਏਗੀ, ਉਹਨਾਂ ਨੂੰ ਕੋਈ ਸਜ਼ਾ ਨਹੀਂ ਹੋਏਗੀ। ਉਹਨਾਂ ਨੂੰ ਇਸ ਕਰਕੇ ਬਾਣੀ ਪੜ੍ਹਨੀ ਨਹੀਂ ਛੱਡਣੀ ਚਾਹੀਦੀ ਵੀ ਸਾਡੇ ਕੋਲ ਗਲਤੀਆਂ ਹੋ ਰਹੀਆਂ ਨੇ, ਨਹੀਂ ਉਹਨਾਂ ਨੂੰ ਬਾਣੀ ਪੜ੍ਹਦਿਆਂ ਰਹਿਣਾ ਚਾਹੀਦਾ ਹੈਗਾ ਵੇ। ਬਾਣੀ ਪੜ੍ਹਦੇ ਰਹੋਗੇ ਕੋਈ ਨਾ ਕੋਈ ਗੁਰਮੁਖ ਪਿਆਰਾ ਮਿਲ ਜਾਏਗਾ, ਉਹ ਤੁਹਾਨੂੰ ਦੱਸ ਦੇਗਾ ਭਾਈ ਤੇਰਾ ਉਚਾਰਨ ਇੱਥੋਂ ਗਲਤ ਹੈ, ਉਹਨੂੰ ਸਹੀ ਕਰ ਲੈ। ਇਹਦਾ ਮਤਲਬ ਇਹ ਨਾ ਸਮਝਿਓ ਕਿਤੇ ਵੀ ਗਲਤੀਆਂ ਕਰਨ ਦੀ ਖੁੱਲੀ ਛੁੱਟੀ ਹੈ, ਨਹੀਂ ਇਹਦਾ ਮਤਲਬ ਸਾਨੂੰ ਕਰਨਾ ਚਾਹੀਦਾ। ਪਰ ਜਿੱਦਣ ਕੋਈ ਗੁਰਮੁਖ ਪਿਆਰਾ ਸਾਡੀ ਕੋਈ ਭੁੱਲ ਨੂੰ ਦੱਸ ਦੇਵੇ ਤੇ ਉਸ ਦਿਨ ਗੁੱਸਾ ਕਰਨ ਦੀ ਬਜਾਏ ਉਸ ਨੂੰ ਆਪਣੀ ਭੁੱਲ ਨੂੰ ਸੁਧਾਰ ਲੈਣਾ। ਪਰ ਜਿਸ ਨੇ ਉਪਦੇਸ਼ ਕਰਨਾ ਹੈ ਉਸ ਨੂੰ ਪਹਿਲਾਂ ਉਸਤਾਦਾਂ ਦੇ ਕੋਲ ਬੈਠ ਕੇ
ਉਚਾਰਨ ਜਿਹੜੇ ਆ ਉਹ ਆਪਣੇ ਸਹੀ ਕਰਨੇ ਚਾਹੀਦੇ, ਭਾਵੇਂ ਕਿਸੇ ਵੀ ਜਥੇਬੰਦੀ ਕੋਲੋਂ ਪੜ੍ਹੇ, ਲੇਕਿਨ ਉਹਦੀ ਪੜ੍ਹਾਈ ਜਿਹੜੀ ਹੈ ਬਹਿ ਕੇ ਸਿੱਖਿਆ ਹੋਣਾ ਚਾਹੀਦਾ। ਕਈ ਵਾਰੀ ਜਦੋਂ ਅਸੀਂ ਇਹਦੇ ਉਚਾਰਨ ਕਰਦੇ ਹਾਂ, ਕਈ ਵਾਰੀ ਕਹਿੰਦੇ ਇੱਕ ਓਂਕਾਰ ਇੱਕ ਓਂਕਾਰ, ਸਭ ਤੋਂ ਪਹਿਲਾਂ ਪੰਥ ਦੀ ਮਰਿਆਦਾ ਦੇ ਮੁਤਾਬਕ ਇੱਕ ਈਡੀ ਨੂੰ ਸਿਹਾਰੀ ਕੱਕਾ ਸਿਰਫ ਇੰਨਾ, ਔਰ ਇਸ ਤੋਂ ਬਾਅਦ ਸਾਹ ਲੈਣਾ ਵੀ ਬਹੁਤ ਜ਼ਰੂਰੀ ਏ। ਜੇ ਇੱਕ ਕਹਿ ਕੇ ਸਾਹ ਨਾ ਲਿਆ, ਜੋ ਅਗਲੇ ਪਾਸੇ ਸਤਿਗੁਰ ਸਾਹਿਬ ਜੀ ਨੇ ਓਅੰਕਾਰ ਬਖਸ਼ਿਆ ਹੈ, ਜਿਹੜਾ ਊੜੇ ਦਾ ਹੋੜਾ ਹੈ, ਊੜੇ ਦਾ ਮੂੰਹ ਖੁੱਲਾ ਹੋਣਾ ਹੋੜੇ ਦਾ ਪ੍ਰਤੀਕ ਹੈ, ਉਸ ਹੋੜੇ ਨੇ ਇੱਕ ਦੇ ਕੱਕੇ ਨਾਲ ਲੱਗ ਕੇ ਵਿਗੜਨ ਜਾਣਾ ਨੇ, ਇੱਕਿਓ ਬਣ ਜਾਣਾ। ਇਸ ਵਾਸਤੇ ਇੱਕ ਕਹਿ ਕੇ ਸਾਹ ਲੈਣਾ ਬਹੁਤ ਜ਼ਰੂਰੀ ਹੈ। ਕੁਛ ਅਣਜਾਣਪੁਣੇ ਚ ਵਿਦਵਾਨਾਂ ਨੇ ਇਹ ਵੀ ਲਿਖਿਆ ਹੈ ਕਿ ਜਿਹੜਾ ਓਅੰਕਾਰ ਦਾ ਉਚਾਰਨ ਹੈ ਉਹ ਉਹਨਾਂ ਨੇ ਆਪਣੀਆਂ ਕਿਤਾਬਾਂ ਚ ਆਪਣੀ ਮਤ ਉਹਨਾਂ ਦੀ ਵੀ ਉਹ ਕਹਿਣਾ, ਊੜੇ ਦਾ ਮੂੰਹ ਖੁੱਲਾ ਹੁੰਦਾ ਹੈ, ਜਿਹੜੇ ਅਗਲੇ ਪਾਸੇ ਨੂੰ ਮੋੜ ਖਾਂਦੀ ਹੈ ਉਹ ਊੜੇ ਦੀ ਮਾਤਰਾ, ਉਹ ਟਿੱਪੀ ਦਾ ਸੂਚਕ ਹੈ। ਜਿਹੜੀ ਟਿੱਪੀ ਦਾ ਆਪਣਾ ਸਵਾਰ ਏ, ਜਦੋਂ ਕਿਸੇ ਉਸਤਾਦ ਕੋਲ ਬੈਠ ਕੇ ਮੁਹਾਰਨੀ ਪੜਾਂਗੇ ਤੇ ਉਸ ਨੇ ਐੜੇ ਟਿੱਪੀ ਦਾ ਉਚਾਰਨ ਸਾਨੂੰ ਪਾਉਣਾ, ਐੜੇ ਟਿੱਪੀ ਅੰਗ, ਉਹਦਾ ਉਚਾਰਨ ਅੰਗ ਆਉਣਾ ਹੈ, ਜਿੱਥੋਂ ਓ ਅੰਗ ਅੱਗੇ ਕਾਰ, ਜਿੱਥੇ ਉਹਦਾ ਉਚਾਰਨ ਕਾਰ ਹੈ ਉੱਥੇ ਕਾਰ ਦਾ ਅਰਥ ਹੁੰਦਾ ਬੇਅੰਤ, ਜਿਹਦਾ ਕਦੀ ਨਾ ਖਤਮ ਹੋਣ ਵਾਲਾ। ਸਾਡੇ ਤਖ਼ਤ ਸਾਹਿਬ ਦੀ ਮਰਿਆਦਾ ਦੇ ਮੁਤਾਬਕ ਇਸ ਦਾ ਉਚਾਰਨ ਸੀ ਇੱਕ ਓਅੰਕਾਰ, ਔਰ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਸਾਡੇ ਤੇ ਇਹੀ ਬਖਸ਼ਿਸ਼ ਹੋਈ ਏ। ਅੱਜ ਦੀ ਇੰਨੀ ਸੇਵਾ ਪ੍ਰਵਾਨ ਕਰਿਓ ਜੋ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਤੁਸ਼ ਬੁੱਧੀ ਨਾਲ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ

ਔਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਟੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਘਰ ਨੌ ਨਿਧਿਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਹੇ ਗਰੀਬ ਨਵਾਜ ਸੱਚੇ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਆਪ ਜੀ ਨੇ ਮਿਹਰਾਂ ਕੀਤੀਆਂ ਦਾਤਾ ਜੀ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਆਪ ਜੀ ਨੇ ਆਪਣੇ ਸਿੰਘਾਸਨ ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ੇ। ਸਤਿਗੁਰੂ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਹੈ ਜੀ। ਇਸ ਵੇਲੇ ਰਾਤਰੀ ਦੇ ਦੀਵਾਨਾਂ ਦੀ ਸਮਾਪਤੀ ਹੋਈ ਹੈ। ਆਪ ਜੀ ਦੇ ਸੁਖ ਆਸਨ ਦੀ ਸੇਵਾ ਸੋਹਿਲਾ ਸਾਹਿਬ ਜੀ ਦੇ ਪਾਠ ਕੀਤੇ ਨੇ, ਭੁੱਲਾਂ ਬਖਸ਼ ਦੇਣੀਆਂ। ਆਪ ਜੀ ਕਿਰਪਾ ਕਰੋ, ਆਪਣੇ ਸੁਖ ਆਸਨ ਸਥਾਨਾਂ ਵਿਖੇ ਚੱਲ ਕੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਰਾਤ ਸੁਖ ਸ਼ਾਂਤੀ ਨਾਲ ਬਤੀਤ ਹੋਵੇ ਜੀ। ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਨੇ, ਸਹੀ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚੱਕਿਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਦੇ ਨਾਨਕ ਚਾਉ ਇਹੋ ਨਾਨਕ ਨਾਨਕ ਚਾਉ ਇਹੋ ਨਾਨਕ ਚਾਉ।

ਦਾਸ ਪਾਟ ਗੁਰ ਰਾਮਦਾਸ ਰਖ ਇੱਕ ਅਰਦਾਸ ਪਾਟ ਕੀ ਗੁਰ ਰਾਮਦਾਸ ਰਾਖੋ।

جی کا خالصہ واہگرو جی کی فتح. سورٹھ محلہ چوتھا. آپے کنڈا آپ تراجی پرب آپے تول تلایا آپے ساہ آپے ونجارا آپے ونج کرایا آپے ترتی ساجین پیار ہے پچھے ٹنک چڑھایا. واہگرو جی کا خالصہ واہگرو جی کی فتح. پرم سنمانیو صاحب ست گرو گرو گریب نواز تن تن گرو گرنتھ صاحب سچے پاتشاہ جی نے اپار بخشش رحمت کیتی ہے. پاون پوتر تختان تے امرت ویلے پرکاشمان ہو کر کے ستگر جی نے درشن دیدار بخشش کیتے ہیں. اپرنت اج دے الہی ترگاہی سری مکھ واک آپ جی نے سرون کیتے ہیں جو سورٹھ راگ وچ تن تن گرو رام داس سوڈی سلطان ستگر جی دے پاون پوتر مخاربن تو اچارن کیتے گئے. ستگر جی دے پوتر انگ 605 اور 606 اوپر سبائیمان ہیں. ان پاون شبدوں میں گردیو جی نے یہی بخشش مہرامت کیتی ہے کہ اے بھائی اس ہری پرمیشور کا نام اپنے ہردے تو ارادو جپو جو سارے سکھ پردان کرن والا بخشیا کرن والا ہے تے ہر ایک کارج کی سمرتھا رکھن والا وہ آپ ہے. وہ اتنا سمرتھ ہے انہیں سارے جگت سنسار نو سرجیا ہے. ਧਰਤੀਆਂ ਸਾਜੀਆਂ ਹਨ, ਬ੍ਰਹਿਮੰਡ ਸਾਜੇ ਹਨ ਅਤੇ ਇਹਨਾਂ ਨੂੰ ਇੱਕ ਟੰਕ ਜਿੰਨੇ ਭਾਰ ਵਿੱਚ ਵੀ ਉਹ ਤੋਲ ਸਕਦਾ ਹੈ ਉਹਦੀ ਇਹ ਸਮਰੱਥਾ ਹੈ. ਉਹਦੀ ਇਹ ਸਮਰੱਥਾ ਹੈ ਕਿ ਉਸਨੇ ਅਗਨ, ਪਾਣੀ, ਇੰਧਨ ਨੂੰ ਇਕੱਤਰ ਕੀਤਾ ਹੋਇਆ, ਇਕੱਠਾ ਕੀਤਾ ਹੋਇਆ ਹੈ. ਅੱਗ ਕਾਸ਼ਟ ਵਿੱਚ ਭਾਵ ਲੱਕੜ ਵਿੱਚ ਹੀ ਧਰੀ ਹੋਈ ਹੈ. ਸਿਹੋਂ ਬੱਕਰੀ ਨੂੰ ਉਹਨੇ ਇਕੱਠਿਆਂ ਬੰਨਿਆ ਹੋਇਆ ਹੈ. ਭਾਵ ਜੋ ਵਿਰੋਧੀ ਸੁਭਾਅ ਨੇ ਉਹ ਵਾਹਿਗੁਰੂ ਪਰਮੇਸ਼ੁਰ ਪਰਮਾਤਮਾ ਨੇ ਇੱਕ ਥਾਂ 'ਤੇ ਇੱਕ ਸਰੀਰ ਵਿੱਚ ਇੱਕ ਪਿੰਡ ਵਿੱਚ ਹੀ ਇਕੱਠੇ ਕਰ ਦਿੱਤੇ ਹਨ. ਇਹ ਉਹਦੀ ਸਮਰੱਥਾ ਹੈ, ਉਹਦੀ ਬਖਸ਼ਿਸ਼ ਹੈ. ਇਸ ਕਰਕੇ ਉਹ ਕਰਨ ਕਾਰਨ ਸਮਰੱਥ ਵਾਹਿਗੁਰੂ ਪਰਮੇਸ਼ੁਰ ਦੀ ਇਬਾਦਤ ਨਾਲ ਜੁੜੀਏ. ਫਿਰ ਜੋ ਵਿਰੋਧੀ ਚੀਜ਼ਾਂ ਹਨ ਉਹ ਵੀ ਆਪਣੇ ਆਪ ਇਕੱਤਰ ਹੋ ਕਰਕੇ ਸੇਵਾ ਵਿੱਚ, ਕਰਮ ਵਿੱਚ ਲੱਗ ਜਾਂਦੀਆਂ ਹਨ. ਇਹ ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਰਹਿਮਤ ਕੀਤੀ, ਬਖਸ਼ਿਸ਼ ਕੀਤੀ ਹੈ. ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋ ਨਾਮ ਦਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣ ਜੀ. ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ. ਪਿਆਰ ਸਹਿ ਸਰਵਨ ਕਰੀਏ ਜੀ. ਭੁੱਲਾਂ ਚੁੱਕਾਂ ਦੀ ਖਿਮਾ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖ

ਜੁਗਾਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਲ ਕਲੇ ਸਤਨ ਮਾਹੀ ਮਿਟਾਵੋਂ, ਸਿਮਰੋਂ ਜਾਸ ਬਿਸੰਬਰ ਇੱਕੈ, ਨਾਮ ਜਪਤਾ ਗੰਤ ਅਨੇਕੈ, ਵੇਦ ਪ੍ਰਾਣ ਸਿਮਰਤ ਚੋਦਾਖਿਅਰ, ਕਿਨੇ ਰਾਮ ਨਾਮ ਇੱਕ ਆਖਿਅਰ, ਕਿਨਕਾ ਏਕ ਜਿਸ ਜੀ ਵਸਾਵੈ, ਤਾਕੀ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਹੁਣ ਸੰਗ ਮੋਹੇ ਉਧਾਰੋ, ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮਨ ਬਿਸਰਾਮ।

ਰਿੱਧ ਸਿੱਧ ਨੌ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਬ ਤਬ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰ ਗਹਿਮਾਨੀ ਪ੍ਰਭ ਕੈ ਸਿਮਰਨ ਹੋਏ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕਿਛੁ ਸੁੱਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੀ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੀ ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਣਦ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰਨੇਰੇ ਸੰਤ ਕਿਰਪਾ ਤੇ ਅੰਧਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਚਿਨਕਾਰ ਸੁਖ ਪ੍ਰਭ ਸਿਮਰਨ ਕੰਤ ਨ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ ਨਾਨਕ ਤਿੰਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥੁ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਪਾਹੀ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਪਿਆ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੈ ਤੁਪਾਰੀ ਹਰ ਕੋ ਨਾਮ ਕਿਨ ਮਾਹੇ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਕ ਨ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜੇ ਮਾਰਗ ਜਾਤ ਕੇਲਾ ਤੈ ਹਰ ਨਾਮ ਸਿੰਘ ਹੋ ਸੁਹੇਲਾ ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਹੈ ਪਾਰ ਪਰਾਹੀ ਅਨਿਕ ਬਿਗਨ ਜੈ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਿਕ ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਵ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰਗ ਕੇ ਗਣ ਜਾਹੇ ਨ ਕੋਸਾ ਹਰ ਕਾ ਨਾਮ ਮੂਹਾਂ ਸੰਗ ਤੋਸਾ ਜੇ ਪੈਡੈ ਮੰਦ ਗੁਬਾਰਾ ਹਰ ਕਾ ਨਾਮ ਸੰਗ ਪੁਜਿਆਰਾ ਜਾਹ ਪੰਥ ਤੇਰਾ ਕੋ ਨ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾ ਭਿਆਨ ਤਖਤ ਬੋ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮੂ ਜਾ ਤ੍ਰਿਕਾਮਨ ਤੁਝ ਆਕਰ ਕੈ ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਿਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਵੇਕੈ ਹਰ ਕਾ ਨਾਮ ਜਨ ਕਉ ਮੁਕਤ ਜੁਗਤ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨ ਭੰਗ
हर का नाम जन की वडियाई। हर

ਨਾਨਕੀਹਾ ਮੁਕਤ ਆਗੈ ਸੁਖ ਪਾਵੈ। ਧਨਵੰਤਾ ਹੋਈ ਕਰ ਗਿਰ ਵਾਵੈ, ਤ੍ਰਿਣ ਸਮਾਨ ਕ ਸੰਗ ਨ ਜਾਵੈ। ਬਹੁਲ ਸਕਰਮਾ ਨੂੰ ਕੂਪਰ ਕਰਿਆਸ, ਫਲ ਭੀਤਰਤਾ ਕਾ ਹੋਏ ਵਿਨਾਸ਼। ਸਭ ਤੇ ਆਪ ਜਾਣੈ ਬਲਵੰਤ, ਕਿਨ ਮੈ ਹੋਏ ਜਾਏ ਪਸਮੰਤ। ਕਿਸੈ ਨ ਵਧੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪਰਵਾਨ। ਕੋਟ ਕਰਮ ਕਰੈ ਹੋ ਧਾਰੇ, ਸ਼ਰਮ ਪਾਵੈ ਸਗਲੇ ਬਿਰਤਾਰੇ। ਅਨਿਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰ ਫਿਰ ਅਵਤਾਰ। ਅਨਿਕ ਜਤਨ ਕਰਾ ਤਮ ਨਹੀਂ ਦਰਵੈ, ਹਰ ਦਰਗਹਿ ਕਉ ਕੈਸੇ ਗਵੈ। ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ। ਸਰਬ ਕੀ ਰੇਂਜਾ ਕਾਮਨ ਹੋਏ, ਕਹੁ ਨਾਨਕ ਤਾ ਕੀ ਨਿਰਮਲ ਸੋਏ। ਜਬ ਲਗ ਜਾਣੈ ਮੁਝ ਤੇ ਕਛੁ ਹੋਏ, ਤਬ ਇਸ ਕੋ ਸੁਖ ਨਾਹੀ ਕੋਏ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਧਾਰੇ ਕੋ ਬੈਰੀ ਮੀਤ, ਤਬ ਲਗਨੇ ਚਰਨਾ ਹੀ ਚੀਤ। ਜਬ ਲਗ ਮੋਹ ਮਗਨ ਸੰਗਵਾਏ, ਤਬ ਲਗ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਛੁਟੈ। ਸਹਿਸ ਕੱਟੇ ਲਗ ਕੋਟ ਧਾਵੈ, ਤ੍ਰਿਪਤ ਆਵੈ ਮਾਇਆ ਪਾਛੈ ਪਾਵੈ। ਅਨਿਕ ਭੋਗ ਵਿਖਿਆ ਕੀ ਕਰੈ, ਨੈ ਤ੍ਰਿਪਤਾਵੈ ਖਬ ਖਮਰੈ। ਬਿਨਾ ਸੰਤੋਖ ਨਹੀਂ ਕੋਰਾ ਜੈ, ਸੁਖਨ ਮਨੋਰਥ ਬਿਰਥੇ ਸਭ ਕਾਜੈ। ਨਾਮ ਰੰਗ ਸਰਬ ਸੁਖ ਹੋਏ, ਬਿੜਭਾਗੀ ਕਿਸੈ ਪ੍ਰਾਪਤ ਹੋਏ। ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਕਰ ਜਾਪ। ਕਰਨ ਕਰਾਵਣ ਕਰਨੈ ਹਾਲ, ਇਸ ਕੈ ਹਾਥ ਕਹਾਂ ਵਿਚਾਰ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪਾ ਪ੍ਰਭ ਸੋਏ। ਜੋ ਕਿਛ ਕਿਨੋ ਸੋ ਆਪਣੈ ਰੰਗ, ਸਭ ਤੇ ਦੂਰ ਸਭੂ ਕੈ ਸੰਗ। ਬੂਜੈ

0: ਜਿਸਨੂੰ ਕਿਰਪਾ ਕਰੇ ਵਿਟਪਾ ਗਏ। ਨਾਮ ਜਪਤ ਪਾਵਹਿ ਵਿਸਰਾਮ, ਨਾਨਕ ਤਿਨ ਪੁਰਖੋ ਉੱਤਮ ਕਰਮਾਨ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ। ਸਦਾ ਸਦਾ ਵਸੈ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ। ਕਰਨੈ ਹਾਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ। ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੀ ਸਮਾਏ। ਹੋਏ ਸੁਖ ਨਿਧਾਨ ਉਨਹੂੰ ਬਣੇ ਆਏ, ਆਪਸ ਕੋ ਆਪ ਦੀਨੋ ਮਾਨ। ਨਾਨਕ ਪ੍ਰਭ ਜਾਨੇ ਕੋ ਜਾਨ, ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਤਾ ਜਾਨਣ
1: ਸਿਮਰਨ ਉਤਰੀਏ। ਨਾਨਕ ਬੁਲਿਹਾਰ ਅਸਪਦੀ, ਟੂਟੀ ਗਾਂਡਨ ਹਾਰ ਗੋਪਾਲ। ਸਰਬ ਜੀਆ ਆਪੇ ਪ੍ਰਿਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ। ਆਪਨ ਕੀਆ ਕਛੁ ਨ ਹੋਏ, ਜੇ ਸੋ ਪ੍ਰਾਣੀ ਲੋਚੇ ਕੋਏ। ਤਿਸ ਵੇ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਰੂਪਵੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜੋਤ ਸਗਲ ਘੱਟ ਸੋਹੇ। ਧਨਵੰਤਾ ਹੋਏ ਕਿਆ ਕੋ ਗਰਵੈ, ਜਾਂ ਸਭ ਕੁਛ ਤਿਸਕਾ ਦੀਆ ਦਰਵੈ। ਅਤ ਸੂਰਾ ਜੇ ਕਉ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ। ਜੇ ਕੋ ਹੋਏ ਬਹੇ ਦਾਤਾਰ, ਤਿਸ ਦੇਨ ਹਾਰ ਜਾਣੇ ਗਾਵਾਰ। ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ। ਜਿਉ ਮੰਦਰ ਕੋ ਥਾਮੈ ਥਮਨ, ਤਿਉ ਗੁਰ ਕਾ ਸਬਦ ਮਨੈ ਅਸਥਮਨ। ਜੋ ਪਾਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗ ਨਿਸਤਰੈ। ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉ ਮਹਾ ਉਦਿਆਨ ਕੋ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਵਾਸ਼ੋ ਧੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਰਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵ ਅਨਹਾਰ, ਅਵਰ ਤਿਆਲ ਤੂ ਤਿਸਹਿ ਚਿਤਾਰ। ਜੋ ਕਿਛ ਕਰ ਸੋਈ ਸੁਖਮਾਨ, ਭੂਲਾ ਕਾਹੇ ਫਿਰੇ ਅਜਾਨ। ਕੌਣ ਬਸਤਾ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਘਰ ਜਾਹੇ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਜ ਅਭਿਮਾਨ ਲਿਹ ਮਨ ਮੋਲ, ਰਾਮ ਨਾਮ ਹਿਰਦੇ ਮਹਿਤੋਲ। ਲਾਡ ਖੇਪ ਸੰਤ ਹਿ ਸੰਗਚਾਲ, ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹੇ ਸਭ ਕੋਈ, ਮੁਖ ਉਜਲ ਹਰ ਦਰ ਗਹਿ ਸੋਏ। ਇਹ ਵਪਾਰ ਵਿਰਲਾ ਵਾਪਾਰੇ, ਨਾਨਕ ਤਾਕੇ ਸਦ ਬਲੇ ਹਾਰੇ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਅਨਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਓਟ ਗਹੀ ਸੰਤ ਹੈ ਦਰ ਆਇਆ, ਸਰਬ ਸੂਖ ਨਾਨਕ ਤਹਿ ਪਾਇਆ। ਮ੍ਰਿਤ ਕੋ ਜੀਵਾ ਲਨਹਾਰ, ਭੂਖੇ ਕੋ ਦੇਵਤ ਆਧਾਰ। ਸਰਮਦਾਨ ਜਾ ਕੇ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਏ। ਸਭ ਕਿਛ ਤਿਸਕਾ ਉਹ ਕਰਨੇ ਯੋਗ, ਤਿਸ ਬਿਨ ਦੂਸਰ ਹੋਆ ਨਾ ਹੋ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਦੀਆ। ਜਾ ਕੇ ਮਨ ਗੁਰ ਕੀ ਪ੍ਰਤੀ, ਤਿਸ ਜਨ ਆਵੈ ਹਰ ਪ੍ਰਭ ਚੀਤ। ਭਗਤ ਭਗਤ ਸੁਣੀਏ ਤਹਿ ਲੋਏ, ਜਾ ਕੇ ਹਿਰਦੇ ਕੋ ਹੋਏ। ਸੱਚ ਕਰਨੀ ਸੱਚਤਾ ਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤਹਿਤ ਤ੍ਰਹਿ ਗੁਣ ਤੇ ਪ੍ਰਭ ਭਿੰਨ। ਤਿਸਹਿ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਸਪਦੀ ਅਵਿਨਾਸੀ ਪ੍ਰਭ ਮਨ ਮਹਿਰਾਕ, ਮਾਨਕ ਕੀ ਤੂ ਪ੍ਰੀਤ ਤਿਆਗ। ਤਿਸ ਤੇ ਪਰੇ ਨਾਹੀ ਕਿਛ ਕੋਏ, ਸਰਵ ਨਿਰੰਤਰ ਏਕੋ ਸੋਏ। ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗੁਹੀਰ ਸੁਜਾਨਾ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਿਕਸੰਦ। ਸਾ ਤੇਰੇ ਕੀ ਚਰਨੀ ਪਾਓ, ਨਾਨਕੇ ਮਨ ਇਹ ਅਨਰਾਉ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਚਾ ਕਾ ਨੇਤਰ ਪੋਰ, ਤਿਸਕਾ ਅੰਤ ਮੰਤਰ ਨ ਜਾਣੇ ਹੋਰ, ਆਨੰਦ ਰੂਪ ਮੰਗਲ ਸਦ ਜਾ ਕੇ, ਸਰਵ ਥੋਕ ਸੁਣੀ ਹੈ ਕਰਤਾ ਕੇ, ਰਾਜ ਮਹਿਰਾਜ ਜੋਗ ਮਹਿ ਜੋਗੀ, ਤਪ ਮਹਿ ਤਪੀ ਸਰ ਗ੍ਰਸਥ ਮੈਂ ਭੋਗੀ, ਧਿਆਏ ਧਿਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕਾ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿੰਦੇ, ਜਨ ਦਾਸ ਨਾਮ ਧਿਆ ਵਹਿ ਸੇ, ਤਹਿ ਗੁਣ ਮੈਂ ਚਾ ਕੋ ਪਰਮਾਏ, ਜਨਮ ਮਰੇ ਫਿਰ ਆਵੈ ਜਾਏ, ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈ ਇਕ ਰੰਗ, ਨਾਨਾ ਬਿਦਕੀ ਨੂੰ ਵਿਸਥਾਰ, ਪ੍ਰਭ ਅਵਿਨਾਸੀ ਏਕ ਓਂਕਾਰ, ਨਾਨਾ ਚਲਤ ਕਰੇ ਖਿਦਮਾਹੇ, ਪੂਰ ਰਹੋ ਪੂਰਨ ਸਭ ਠਾਹੇ, ਨਾਨਾ ਬਿਦਕਰ ਬੰਤ ਬਨਾਈ, ਆਪਣੀ ਕੀਮਤ ਆਪੇ ਪਾਈ, ਸਭ ਘੜ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੇ ਨਾਨਕ ਹਰਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਦਰੇ ਸੁਨ ਸਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿਸੋ ਗਨਗਤ ਪਾਏ, ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੀ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸਹਿ ਬੁਝਾਏ ਤਿਸਹਿ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੇ ਪਰਵੇਸ਼, ਸਤ ਨਿਰਤ ਬੁਝੇ ਜੇ ਕੋਈ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸਿਸੋ ਕਰਨੇ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋ ਤਿਸ ਭਾਵੇ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸਾਇਆ ਸਵਾਦ, ਪ੍ਰਭ ਕੇ ਰੰਗ ਰਾਚ ਜਨ ਰਹੇ, ਗੁਰ ਕੇ ਬਚਨ ਪਦਾਰਥ ਲਹੇ, ਓਏ ਦਾਤੇ ਦੁੱਖ ਘਟਨ ਹਾਰ, ਜਾ ਕੇ ਸੰਗ ਤਰੇ ਸੰਸਾਰ, ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੇ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਭੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸ ਸੁਨਤਾ, ਬੂਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸ ਤੂੰ ਮਾਹੇ ਲੈ ਬਸ ਗੜਾਈ, ਤਾ ਕੋ ਭਿੰਨਾ ਕਹਿ ਨਾ ਜਾਈ, ਬੂਝੇ ਬੂਜਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇਕ, ਠਾਕੁਰ ਕਾ ਸੇਵਕਾ ਕਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ, ਠਾਕੁਰ ਕੇ ਸੇਵਕ ਕੀ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ, ਸੇਵਕ ਕੋ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੇ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾਧ ਸਾਧ ਸਮਾਰੇ, ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰਾਖੇ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਾਖੇ, ਤਾ ਕੀ ਗਤ ਮਿਤ ਕੋਏ ਨਾ ਲਾਖੇ, ਪ੍ਰਭ ਕੇ ਸੇਵਕ ਕੋ ਨਾ ਪਹੁੰਚੇ, ਪ੍ਰਭ ਕੇ ਸੇਵਕ ਊਚ ਤੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨੇਕੀ ਕੀਰੀ ਮੈਂ ਕਲ ਰਾਖੇ, ਭਸਮ ਘਰੇ ਲਸਕਰ ਕੋਟ ਲਾਖੇ, ਜਿਸ ਕਾ ਸਾਸ ਨਾ ਕਾੜਤ ਆਪ, ਕਾਕੋ ਰਾਖਰ ਤੇ ਕਰ ਹਾਥ, ਮਾਨਸ ਯਤਨ ਕਰਤ ਬਹੁ ਪਾਤ, ਤਿਸ ਕੇ ਕਰਤਵ ਵਿਰਥੇ ਜਾਤ, ਮਾਰੇ ਨਾ ਰਾਖਿਆ ਵਰਨਾ ਕੋਏ, ਸਰਬ ਜੀਆ ਕਾ ਰਾਖਾ ਸੋਏ, ਕਾਹੇ ਸੋਚ ਕਰੇ ਹਿਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਜਾਣੀ, ਵਾਰਮ ਵਾਰ ਵਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਪਿਛ ਅਵਰ ਨਾ ਹੀ ਦ੍ਰਿਸ਼ਟ ਆਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਤ ਜੋ ਜਨ ਤ੍ਰਿਪਤਾਨੇ, ਮਨ ਧਨ ਨਾਮਹਿ ਨਾਮ ਸਮਾਨੇ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦਕਾਮ, ਬੋਲੋ ਜਸ ਜਿਹ ਭਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀਦਾਤ, ਕਰਹਿ ਭਗਤ ਆਤਮ ਕੇ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ, ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ, ਤਿਸ ਕੀ ਮਹਿਮਾ ਕੌਣ ਵਖਾਨਿਓ, ਤਿਸ ਕਾ ਗੁਣ ਕਹਿ ਏਕ ਨਾ ਜਾਣਿਓ, ਆਠ ਪਹਿ ਪ੍ਰਭ ਸੇ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲਹਿ, ਮਨ ਤਨ ਆਪਣਾ ਤਿਨ ਜਨ ਦੇਹਿ, ਜਿਨ ਜਨ ਆਪਣਾ ਪ੍ਰਭੁ ਪਛਾਤਾ, ਸੋ ਜਨ ਸਰਬ ਥੋਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੈ ਹੈ, ਤਿਸ ਕੇ ਦਰਸਾ ਪਾਪ ਮਿਟਾਵੈ ਹੈ, ਅਵਰ ਸਿਆਨਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਲ, ਆਵਨ ਜਾਨ ਨ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ, ਸਤਪੁਰਖ ਜਿਨ ਜਾਣਿਆ, ਸਤਗੁਰ ਤਿਸ ਕਾ ਨਾਉ, ਤਿਸ ਕੇ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ ਅਸ਼ਟਪਦੀ, ਸਤਗੁਰ ਸਿੱਖੀ ਕਰੇ ਪ੍ਰਿਤਪਾਲ, ਸੇਵਕ ਕੋ ਗੁਰ ਸਦਾ ਦਇਆਲ, ਸਿੱਖੀ ਗੁਰਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਾਟੇ, ਸਤਿਗੁਰ ਸਿੱਖੋ ਨਾਮ ਧੰਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖਾ ਹਲਤ ਪਲਤ ਸੁਆਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੇ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ, ਆਪਸ ਕੋ ਕਰ ਕਛੂ ਨਾ ਚਨਾਵੇ, ਹਰ ਹਰ ਨਾਮ ਹਿਰਦੇ ਸਤਿ ਧਿਆਵੈ, ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੈ, ਬੀਸ ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ, ਸੋ ਸਤਿਗੁਰ ਜਿਸ ਹਿਰਦੇ ਹਰ ਨਾਉ, ਅਨਕ ਬਾਰ ਗੁਰ ਤੋ ਬਲ ਜਾਉ, ਸਰਮ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਹੈ ਜਨ ਜਨ ਮੈਂ ਪਾਰ ਬ੍ਰਹਮ, ਇਹ ਕਹੇ ਆਪ ਨਹੀਂ ਕਛੂ ਭਰਮ, ਸਹਿਜ ਸਿਆਣਪ ਲਿਆ ਨਾ ਜਾਈਐ, ਨਾਨਕ ਐਸਾ ਗੁਰਵਡ ਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਨਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੈ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇਤੇ ਸੁਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਾਏ ਸਿੱਧ ਪੀਰ ਸੁਰਨਾਥ ਸੁਣਾਏ ਧਰਤ ਧਵਲ ਆਕਾਸ਼ ਸੁਣਾਏ ਦੀਪ ਲੋ ਪਾਤਾਲ ਸੁਣਾਏ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਾਏ ਦੁਖ ਪਾਪ ਕਾ ਨਾਸ਼ ਸੁਣਾਏ ਈਸਰ ਬਰਮਾ ਇੰਦ ਸੁਣਾਏ ਮੁਖ ਸਾਲਾ ਹਨੁਮੰਦ ਸੁਣਾਏ ਜੋਗ ਜੁਗਤ ਤਨ ਭੇਦ ਸੁਣਾਏ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਾਏ ਦੁਖ ਪਾਪ ਕਾ ਨਾਸ
सुना है सात संतोख ज्ञान, सुना है आठ साठ का स्नान, सुना है पढ़ पढ़ पावह मान, सुना है लागै सहज ध्यान, नानक भगतां सदा विगास, सुना है दुख पाप का नास, सुना है सारा गुणा की गाह, सुना है सेख पीर पातशाह, सुना है अंधे पावै राह, सुना है हाथ होवै असगाह, नानक भगतां सदा विगास, सुना है दुख पाप का नास, मन्ने की गत कही न जाए, जे को कह पिछै पछुताए, कागद कलम न लिखण हार, मन्ने का बह करन विचार, ऐसा नाम निरंजन होए, जे को मन जाने मन कोए, मन्ने सुरत होवे मन बुद्ध, मन्ने सगल पवन की सुध, मन्ने मोहे चोटा ना खाए, मन्ने जम कै साथ न जाए, ऐसा नाम निरंजन होए, जे को मन जाने मन कोए, मन्ने मार्ग ठाक न पाए, मन्ने पथ स्यों परगट जाए, मन्ने मग न चले पंथ, मन्ने धर्म से तीसन बंध, ऐसा नाम निरंजन होए, जे को मन जाने मन कोए, मन्ने पावे मोख दुआर, मन्ने परवारे साधार, मन तारा तारी गुर सिख, मन नानक भव है ना भिख, ऐसा नाम निरंजन होए, जे को मन जाने मन कोए, पंच परवान पंच प्रदान, पंचे पाव है दरगह मान, पंचा सो है दर राजान, पंचा का गुर एक त्यान, जे को कह करे विचार, करते कह करण नाही सुमार, तौल धर्म दया का पूत, संतोख थाप रखिया जिन सूत, जे को बुझाए होवे सचियार, तबलाए ऊपर किता पार, धरती होर पर होर होर, तिस ते पार तले कवन जोर, जी जात रंगा के नाव, सबना लिखिया गुड़ी कलाम, ए हो लेखा लिख जाने कोए, लेखा लिखिया किता होए, केता तान सवाले हो रूप, केती दात जाने कौन कूत, कीता पसाओ एको कवाओ, तिसके होए लख दरियाओ, कुदरत कवन कहा विचार, वारिया न जावा एक वार, जो तुद पावे साई पलीकार, तू सदा सलामत निरंकार, असंख जप असंख पाओ, असंख पूजा असंख तप ताओ, असंख ग्रंथ मुख वेद पाठ, असंख जोग मन राहे उदास, असंख भगत गुण ज्ञान विचार, असंख सती असंख दातार, असंख सूर मोह पख सार, असंख मोन लिव लाए तार, कुदरत कवन कहा विचार, वारिया न जावा एक वार, जो तुद पावे साई पलीकार, तू सदा सलामत निरंकार, असंख मूरख अंध कोर, असंख चोर हराम खोर, असंख अमर कर जाहि जोर, असंख गल वढ हत्या कमाहे, असंख पापी पाप कर जाहे, असंख कूड़ियार कूड़े फिराहे, असंख मलेश मल पख खाहे, असंख निंदक सिर कर है पार, नानक नीच कह विचार, वारिया न जावा एक वार, जो तुद पावे साई पलीकार, तू सदा सलामत निरंकार, असंख नाव असंख थाव, अगम अगम असंख लो, असंख काहे सिर पार होए, अखरी नाम अखरी सलाह, अखरी ज्ञान गीत गुण गाह, अखरी लिखण बोलण बाण, अखरा सिर संजोग वखाण, जिन ए लिखे तिस सिर नाहे, जिव फुरमाए तिव तिव पाहे, जेता कीता तेता नाओ, विण नावै नाही को थाओ, कुदरत कवन कहा विचार, वारिया न जावा एक वार, जो तुद पावै साई पलीकार, तू सदा सलामत निरंकार,
ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਹੈ ਉਤਰ ਸੁਖੇ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਅਸ ਆਤ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ਕੇਵ ਕਰ ਆਖਾਂ ਕੇਵ ਸਾਲਾਹੀ ਕਿਉਂ ਵਰਨੀ ਕੇਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾ ਉਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਹਿਣ ਕਤੇਬਾ ਅਸਲੋ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵ ਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵੀ ਸੁਰਾ ਹੈ ਅੰਤ ਨਾ ਸਿਸਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਣ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਕੇਵੜ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋਧ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟ ਹੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੂਖ ਸਦ ਮਾਰ ਏ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇ ਹੀ ਕੇ ਜਿਸਨੂੰ ਬਖ ਸੇ ਸਿਫਤ ਸਾਲਾ ਨਾਨਕ ਪਾਤ ਸਾਹੀ ਪਾਤ ਸਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸੀਸ ਅਮੁੱਲ ਨਿਸਾਣ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨ ਜਾਏ ਆਖ ਆਖ ਰਹੇ ਲੈ ਬੁਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਕੇਤੇ ਕੀਤੇ ਹੋਰ ਕਰੇ ਹੇ ਤਾਂ ਆਖ ਨਾ ਸਕ ਹੈ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾ ਗਾਵਾਰ
सो दर केहा सो घर केहा जित बहै सर्ब संभाले वाजे नाद अनेक असंखा केते वावण हारे केते राग परी स्यों कहियन केते गावण हारे गावै तुहनो पाउण पाणी बै संतर गावै राजा धर्म दुआरे गावह चित बुपत लिख जाने लिख लिख धर्म विचारे गावह ईसर बर्मा देवी सोहन सदा सवारे गावह इंद इंदा सुन बैठे देवत्या दर नाले गावह सिद्ध समाधि अंदर गावन साध विचारे गावन जति सती संतोखी गावह वीर करारे गावन पंडित पढ़न रखी सुर जुग जुग वेदा नाले गावह मोहनिया मान मोहन सुरगा माश पायाले गावन रतन उपाए तेरे अठ साठ तीरथ नाले गावह जोध महाबल सूरा गावह खाणी चारे गावह खंड मंडल वर पंडा कर कर रखे तारे से तुद नौ गावह जो तुद पावन रते तेरे भगत रसाले होर केते गावन से मैं चेतना आवन नानक क्या विचारी सोई सोई सदा सच साहिब साचा साची नाई है पी होसी जाए न जासी रचना जिन रचाई रंगी रंगी भांति कर कर जिनसी माया जिन उपाई कर कर वेखै कीता अपना जिव तिस दी वडियाई जो तिस भावै सोई करसी हुक्म न करना जाई सो पात साहो साहा पात साहेब नानक रहन रजाई मुंदा संतोख सरम पात चोली ध्यान की करहै बेपूत खिंथा काल कुआरी काया जुगत डंडा प्रतीत आई पंथी सगल जमाती मन जीता जग जीत आदेश तिसै आदेश आद अनिल अनाद अनाहत जुग जुग एको वेश भुगत ज्ञान दया भंडारण घट घट वाजह नाद आप नाथ नाथी सब जाकी रिद सिद्ध अवरा साध संजोग विजोग दोए कार चलावह लिखे अवह भाग आदेश तिसै आदेश आद अनिल अनाद अनाहत जुग जुग एको वेश एका माई जुगत वे आई तिन चेले प्रवान एक संसारी एक भंडारी एक लाए दीबाण जिव तिस भावै तिवै चलावै जिव होवै फुरमान ओह वेखै ऊना नदर न आवै बहुता इहो वेडाण आदेश तिसै आदेश आद अनिल अनाद अनाहत जुग जुग एको वेश आसन लोए लोए भंडार जो किश पाया सो एका वार कर कर वेखै सिरजनहार नानक सच्चे की साची कार आदेश तिसै आदेश आद अनिल अनाद अनाहत जुग जुग एको वेश एक दूजी बाँ लख होहे लख होवै लख वीस लख लख गेड़ा आखिया एक नाम जगदीश एत राह पत पवड़ियां चढ़िया होए इकीस सुन गला आकाश की कीटा आई रीस नानक नदरी पाईए कूड़ी कूड़ै ठीस आखण जोर चुपै नह जोर जोर ना मंगण देन ना जोर जोर ना जीवन मरण नह जोर जोर ना राजमाल मन सोर जोर ना सुरती ज्ञान विचार जोर ना जुगती छुटै संसार जिस हाथ जोर कर वेखै सोए नानक उत्तम नीच ना कोए राती रुति थिति वार पवन पाणी अग्नि पाताल तिस विच धरती थाप रखी धर्मसाल तिस विच जी जुगत के रंग तिन के नाम अनेक अनंत करमी करमी होए विचार सच्चा आप सच्चा दरबार तिथै सोहन पंच प्रवाण नदरे कर्म पवै निशान कच पकाई ओथै पाए नानक गया जापै जाए धर्म खंड का एहो धर्म ज्ञान खंड का आखो कर्म केते पवन पाणी वै संतर केते कान महेश केते बरमे घाट घड़िय रूप रंग के वेश
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੁੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਗੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਕੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇਲੂ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾਏ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤੇਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਾਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰੂ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਸ਼ਾਂਤਵਾ ਪ੍ਰਸਾਦ, ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ, ਨਹਿਨ ਜਿਹੇ ਰੂਪ ਰੰਗ ਅਰ ਰੇਖ, ਭੇਖ ਕੂ ਕਹਿ ਨਾ ਸਕਤ ਕਿਹੇ, ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋ ਜਿਕਹਿ ਜੈ, ਕੋਟ ਇੰਦ੍ਰ ਇੰਦ੍ਰਾਣ, ਸਾਹੁ ਸਹਾਣ ਗਣ ਜੈ, ਤ੍ਰਿਭਵਨ ਮਹੀਪ, ਸੁਰ ਨਰ ਅਸੁਰ, ਨੇਤ ਨੇਤ ਬਨ, ਤ੍ਰਿਣ ਕਹਿਤ, ਤਵਾ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਯਾਤ ਛੰਦ, ਨਮਸਤਵੰਗ ਅਕਾਲੇ, ਨਮਸਤਵੰਗ ਕ੍ਰਿਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਪੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਅਨਾਮੇ, ਨਮਸਤੰਗ ਅਠਾਮੇ, ਨਮਸਤੰਗ ਅਕਰਮੰਗ, ਨਮਸਤੰਗ ਅਧਰਮੰਗ, ਨਮਸਤੰਗ ਅਨਾਮੰਗ, ਨਮਸਤੰਗ ਅਤਾਮੰਗ, ਨਮਸਤੰਗ ਅਜੀਤੇ, ਨਮਸਤੰਗ ਅਪੀਤੇ, ਨਮਸਤੰਗ ਅਬਾਹੇ, ਨਮਸਤੰਗ ਅਟਾਹੇ, ਨਮਸਤੰਗ ਅਨੀਲੇ, ਨਮਸਤੰਗ ਅਨਾਦੇ, ਨਮਸਤੰਗ ਅਸ਼ੇਦੇ, ਨਮਸਤੰਗ ਅਗਾਦੇ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੋ ਏਕੈ, ਨਮਸਤੰਗ ਅਨੇਕੈ, ਨਮਸਤੰਗ ਅਭੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਅਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਤਿਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤਿਰਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸਜੋਗੇ, ਨਮਸਤੰਗ ਅਰੰਗੇ, ਨਮਸਤੰਗ ਅਭੰਗੇ, ਨਮਸਤੰਗ ਅਗੰਮੇ, ਨਮਸਤਸਤਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਅਜਾਤੇ, ਨਮਸਤੰਗ ਅਪਾਤੇ, ਨਮਸਤੰਗ ਅਮਜਬੇ, ਨਮਸਤਸਤ ਅਜਬੇ, ਅਦੇਸੰਗ ਅਦੇਸੇ, ਨਮਸਤੰਗ ਅਪੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਇਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰਗ ਅਪੇਵੈ, ਨਮਸਤੰਗ ਅਜਨਮੇ, ਨਮਸਤੰਗ ਸੁਬਨਮੇ, ਨਮੋ ਸਰਬ ਗੌਨੇ, ਨਮੋ ਸਰਬ ਭਾਉਨੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਇਆਲੇ, ਨਮਸਤੰਗ ਅਭਰਨੇ, ਨਮਸਤੰਗ ਅਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕਿਰਤਾਰੰਗ, ਨਮੋ ਸਰਬ ਤੰਦੇ, ਨਮੋ ਸਤ ਅਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੁਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਇਆਲੇ, ਨਮੋ ਸਰਬ ਪਾਲੇ, ਚਾਚਰੀ ਛੰਦਤਵਾ ਪ੍ਰਸਾਦ, ਅਰੂਪ ਹੈ, ਅਨੂਪ ਹੈ, ਅਜੂ ਹੈ, ਅਪੂ ਹੈ, ਅਲੇਖ ਹੈ, ਅਪੇਖ ਹੈ, ਅਨਾਮ ਹੈ, ਅਕਾਮ ਹੈ, ਅਤਹੇ ਹੈ, ਅਪਹੇ ਹੈ, ਅਜੀਤ ਹੈ, ਅਭੀਤ ਹੈ, ਤਿਰਮਾਨ ਹੈ, ਨਿਧਾਨ ਹੈ, ਤਿਰਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ, ਅਜਨਮ ਹੈ, ਅਬਰਨ ਹੈ, ਅਭੂਤ ਹੈ, ਅਪਰਨ ਹੈ, ਅਗੰਜ ਹੈ, ਅਪੰਜ ਹੈ, ਅਚੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਝ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾ ਹੈ, ਅਜਾ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਪੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਯਾਤ ਛੰਦ, ਨਮੋ ਸਰਬਮਾਨੇ, ਸਮਸਤੀ ਨਿਧਾਨੇ, ਨਮੋ ਦੇਵ ਦੇਵੇ, ਅਪੇਖੀ ਅਪੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗੌਣੇ, ਨਮੋ ਸਰਬ ਪਹੁਣੇ, ਅਨੰਗੀ ਅਨਾਥੇ, ਨਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਥੇ, ਸਮਸਤੀ ਬੇਭੂਤੇ, ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਜਵੇਸ਼ਵਰੰ ਪਰਮ ਰੂਪੇ, ਨਮੋ ਜੋਗ ਜੋਗਵੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਜਵੇਸ਼ਵਰੰ ਪਰਮ ਬਿਰਦੇ,
ਨਮੋ ਸ਼ਾਸਤਰ ਪਾਣੇ, ਨਮੋ ਅਸਤਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਯੋਗ ਯੁਗਵੇਸ਼ਵਰੰ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂੜ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ, ਨਮੋ ਰੋਗ ਹਰਤਾ ਨਮੋ ਰਾਗ ਰੂਪੇ, ਨਮੋ ਸਾਹ ਸਾਹੰ ਨਮੋ ਭੂਪ ਭੂਪੇ, ਨਮੋ ਦਾਨ ਦਾਨੇ ਨਮੋ ਮਾਨ ਮਾਨੇ, ਨਮੋ ਰੋਗ ਰੋਗੇ ਨਮਸਤੰ ਇਸਨਾਨੰ, ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ, ਸਦਾ ਸੱਚਦਾਨੰਦ ਸਰਬੰ ਕਰੁਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ, ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ, ਅਧੋ ਉਰਦ ਅਰਧੰ ਅਗੰ ਓਗ ਹਰਤਾ, ਪਰੰ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ, ਸਦਾ ਸਰਬਦਾ ਸਿੱਧ ਦਾਤਾ ਦਯਾਲੰ, ਅਸ਼ੇਧੀ ਅਪਹਿਧੀ ਅਨਾਮੰ ਅਕਾਮੰ, ਸਮਸਤੁ ਪਰਾਜੀ ਸਮਸਤ ਅਸਤਤਾਮੰ, ਤੇਰਾ ਜੋਰ ਚਾਚਰੀ ਛੰਦ, ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ, ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਪੇਸ ਹੈ, ਭੁਜੰਗ ਪ੍ਰਯਾਤ ਛੰਦ, ਅਗਾਧੇ ਅਬਾਧੇ ਆਨੰਦੀ ਸਰੂਪੇ, ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ, ਨਮਸਤਵੰ ਅਗੰਜੇ ਨਮਸਤਵੰ ਅਪੰਜੇ, ਨਮਸਤਵੰ ਅਕਾਲੇ ਨਮਸਤਵੰ ਅਪਾਲੇ, ਨਮੋ ਸਰਬ ਦੇਸੇ ਨਮੋ ਸਰਬ ਭੇਸੇ, ਨਮੋ ਰਾਜ ਰਾਜੇ ਨਮੋ ਸਾਜ ਸਾਜੇ, ਨਮੋ ਸਾਹ ਸਾਹੇ ਨਮੋ ਮਾਹ ਮਾਹੇ, ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ, ਨਮੋ ਰੋਖ ਰੋਖੇ ਨਮੋ ਸੋਖ ਸੋਖੇ, ਨਮੋ ਸਰਬ ਰੋਗੇ ਨਮੋ ਸਰਬ ਭੋਗੇ, ਨਮੋ ਸਰਬ ਜੀਤੰ ਨਮੋ ਸਰਬ ਪੀਤੰ, ਨਮੋ ਸਰਬ ਗਿਆਨੰ ਨਮੋ ਪਰਮਤਾਨੰ, ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ, ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ, ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ, ਨਮੋ ਜੀਵ ਜੀਵੰ ਨਮੋ ਬੀਜ ਬੀਜੇ, ਅਖਿਜੇ ਅਭਿਜੇ ਸਮਸਤੰ ਪ੍ਰਸਿਜੇ, ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ, ਸਦਾ ਸਰਬਦਾ ਰਿਧ ਸਿਧੰ ਨਿਵਾਸੀ, ਚਰਪਟ ਸ਼ਾਂਤੋ ਅਪ੍ਰਸਾਦ, ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ, ਅਖਲ ਜੋਗੇ ਅਚਲ ਭੋਗੇ ਅਚਲ ਰਾਜੇ, ਅਟਲ ਸਾਜੇ ਅਖਲ ਧਰਮੰ ਅਲਖ ਕਰਮੰ, ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ, ਰੁਆਲ ਛੰਦ ਤਵਾ ਪ੍ਰਸਾਦ, ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ, ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ, ਸਰਬ ਪਾਲਕ ਸਰਬ ਕਾਲਕ ਸਰਬ ਕੋ ਪੂਰਨ ਕਾਲ, ਯਤਰ ਤਤਰ ਬਿਰਾਜ ਹੈ ਅਵਧੂਤ ਰੂਪ ਰਸਾਲ, ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ, ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ, ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ, ਯਤਰ ਤਤਰ ਦੇ ਸਾਵਿਸਾ ਹੋਏ ਫੈਲਿਓ ਅਨੁਰਾਗ, ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹੇ, ਸਰਬ ਮਾਨ ਸਰਬਤਰ ਮਾਨ ਸਦੈਵ ਮਾਨ ਤਤਾਹੇ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ, ਦੇਵ ਭੇਵ ਨਾ ਜਾਨਹੀ ਜਿਹ ਬੇਦ ਔਰ ਕਤੇਬ, ਰੂਪ ਰੰਗ ਨਾ ਜਾਤ ਪਾਤ ਸੋ ਜਾਨਹੀ ਕਹਿ ਜੇਬ, ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ, ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਈ ਪੁਰਤੀਨ, ਲੋਕ ਚੌਦਾ ਕੇ ਬਿਖੈ ਜਗ ਜਾਪਹੀ ਜਿਹ ਜਾਪ, ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ, ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ, ਸਰਬ ਵਿਸਵ ਰਚਿਓ ਸੁਯੰ ਭਵ ਗਣਨ ਭੰਜਨ ਹਾਰ, ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ, ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ, ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ, ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ, ਆਪ ਰੂਪ ਅਮੀਖ ਅਨ ਉਸਤਤ ਏਕ ਪੁਰਖ ਅਵਧੂਤ, ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ, ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ, ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤ ਪਾਰ, ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ, ਸਰਬ ਸ਼ਾਸਤਰ ਨਾ ਜਾਨਹੀ ਜਿਹ ਰੂਪ ਰੰਗ ਅਰ ਵੇਖ, ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ, ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਹੀ ਵਹੁ ਚਿਤ, ਮਧੁਭਾਰ ਛੰਦ ਤਵ ਪ੍ਰਸਾਦ, ਗੁਣ ਗਣ ਉਦਾਰ ਮਹਿਮਾ ਅਪਾਰ, ਆਸਨ ਅਭੰਗ ਉਪਮਾ ਅਨੰਗ, ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ, ਆ ਜਾਨ ਬਾਹਉ ਸਾਹਾਨ ਸਾਹਉ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ, ਇੰਦ੍ਰਾਨ ਇੰਦ੍ਰ ਬਾਲਾਨ ਬਾਲ, ਰੰਕਾਨ ਰੰਕ ਕਾਲਾਨ ਕਾਲ, ਅਨਭੂਤ ਅੰਗ ਆਪਾ ਅਭੰਗ, ਗਤ ਮਿਤ ਅਪਾਰ, ਗੁਣਗਨ ਉਦਾਰ
मुन गन प्रणाम निरपह निकाम अत दुत प्रचंड मेथ गत अखंड आलस्य कर्म अदृश्य धर्म सर्वा प्रणाडय अंड अंड बाडय चाचरी छंद तुआ प्रसाद गोबिंदे मुकंदे उदारे अपारे हरियंग करियंग निरनामे अकामे कुजंग प्रयात छंद चतर चक्र करता चतर चक्र हरता चतर चक्र दाने चतर चक्र जाने चतर चक्र वरती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र माने चतर चक्र दाने चाचरी छंद न सत्र न मित्र न परमंग न पित्र न कर्मंग न काय अजन्मंग अजाय न चित्र न मित्र परे है पवित्र प्रतिशय आदिशय अदृश्य अकृशय भगवती छंद त्व प्रसाद कथते के आशिज दिसै के अभिज भिसै के अगंज करम के अभंज भरम के अभिज लोक के अदित सुख के अवतूत वर्ण के विभूत करण के राजंग प्रभा है के धर्मंग तुझा है के अशोक वर्ण के सर्वा अवर्ण के जगतं कृति हैं के शत्रंग क्षत्रि हैं के ब्रह्मं स्वरूपे के अनुपौ अनूप है के आद अदेव हैं के आप अपेव हैं के चित्रंग बहीन है के एक अधीन है के रोजी रजा कह रही मेरे हाक है के पाक बेऐब हैं के गैबुल गैब हैं के अहबुल गुना है के साहान सा है के कारण कुनिंद हैं के रोजी देहांद हैं के राज कर रहीम है के कर्मं करीम है के सर्वं कली है के सर्वं दली है के सर्वत्र मान्य है के सर्वत्र दान्य है के सर्वत्र गौण है के सर्वत्र पौन है के सर्वत्र देशाय के सर्वत्र पेशाय के सर्वत्र राजाय के सर्वत्र साजाय के सर्वत्र दीन है के सर्वत्र लीन है के सर्वत्र जाहु के सर्वत्र पा हो के सर्वत्र देशाय के सर्वत्र पेशाय के सर्वत्र कालाय के सर्वत्र पालाय के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काजाय के सर्वत्र राजाय के सर्वत्र सुखाय के सर्वत्र पोखाय के सर्वत्र प्राणय के सर्वत्र प्राणय के सर्वत्र देशाय के सर्वत्र पेशाय के सर्वत्र मान्य है सदैवं प्रधान्य है के सर्वत्र जाप्या है के सर्वत्र थाप्या है के सर्वत्र पान्ना है के सर्वत्र मान्ना है के सर्वत्र इंद्र है के सर्वत्र चंद्र है के सर्वं कली में के परमं फही में के आकल अलम के साहिब कलम के हुसन अल वजू है तमामुल रजू है हमें सुल सलाम है सली खत्म दाम है गनीमल सिकस्त है ग्रीबुल परसुता है बुलंदुल मकान है जमीन अल जमाना है तमी जुल तमाम है रजू अल निधान है हरीफल अजीम है रजाइक यकीन है अनेकुल तरंग है अभेद है अपंग है अजीजुल निवाज है गनीमल खिराज है निरुक्त स्वरूप है त्रिमुक्त विभूत है प्रभुगत प्रभा है सुजुगत सुधा है सदैवं स्वरूप है अपेदी अनूप है समस्त उपराज है सदा सर्वसाज है समस्त सलाम है सदैवल अकाम है निर्बाध स्वरूप है अगाध है अनूप है ओं आद रूपे अनाद स्वरूपे अनंगी अनामे त्रिभंगी त्रिकामे

ਰਿੰਗ ਪਾਣੀ ਕਹੇ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੁ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜਹੁ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ

ਜਿਸਨੂੰ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸੇਵ ਸਾਕਤ ਆਪ ਉਪਾਏ, ਕਹੇ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਏਕ ਸਿਉ ਲਿਵ ਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤਤੈ ਸਾਰ ਨ ਜਾਣੀ, ਤਤੈ ਸਾਰ ਨ ਜਾਣੀ ਗੁਰੂ ਬਾਜੋ, ਤਤੈ ਸਾਰ ਨ ਜਾਣੀ ਤਿਹ ਗੁਣੀ ਸੰਸਾਰ, ਭ੍ਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ, ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ। ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨਾਉਂ ਆਪਣੀ ਲਿਵ ਲਾਵੈ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕ ਇਹ ਵਡਦਾਤਾ, ਸੋ ਕਿਉਂ ਮਨਹੋਂ ਵਿਸਾਰੀਐ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾਤ ਇਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸੁਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ, ਜਿਨਾ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ, ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟਹੋ ਰਹੇ ਲੋਕ ਵੇਲ ਲਾਏ, ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ, ਲਾਹਾ ਖਟੇ ਹੋ ਦਿਹਾੜੀ, ਇਹੋ ਧਨ ਤੇ ਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕੀਤਾ ਜੇ ਚਰ, ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ, ਹਰ ਜੋ ਤਰੱਕੀ ਤੁਦ ਵਿੱਚ, ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਨ ਜਿਉ ਉਪਾਏ ਜਗਤ ਦੇਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋ ਤਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਓ ਪਾਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੈ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੈ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚੇਤ ਲਾਇਆ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੇ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ,
ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਆਨੰਦ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸਾਚੈ ਸੁਣਨੇ ਨੂੰ ਪਠਾਏ, ਸਾਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਿੜਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣਨੇ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ, ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਾਵਨੇਦ, ਤਿਸ ਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰ ਹੈ। ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ, ਇਹੋ ਸਾਚਾ ਸੋਹੇਲਾ ਸਾਚੈ ਘਰ ਗਾਵਹੁ, ਗਾਵੋ ਤਾਂ ਸੋਹੇਲਾ ਘਰ ਸਾਚੈ, ਜਿੱਥੇ ਸਦਾ ਸੱਚ ਤੇ ਆਵਹੇ, ਸੱਚੋ ਤੇ ਆਵੈ ਜਾ ਤੁਧ ਪਾਵੈ, ਗੁਰਮੁਖ ਜਿਨਾ ਬੁਝਾਵਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ

सुनेरे कोई न जान तुमरा अंत।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸੁਆਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ

ਪ੍ਰਥਮੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤ ਆਵੈ ਨਾਮ ਚੇਤ।

ਅੰਮ੍ਰਿਤ ਵੇਲੇ ਤੋਂ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀ ਦਾਰ ਬਖਸ਼ ਰਹੇ ਹੋ। ਸਤਿਗੁਰੂ ਜੀ ਆਪ ਜੀਆਂ ਦੀ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ। ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਹਿਨ ਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿਦਕ ਕੇਸਾਂ ਸੁਵਾਸਾਂ ਸੰਗ ਨਿਭਾ ਲੈਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ। ਮਹਾਰਾਜ ਜੀ ਅੰਮ੍ਰਿਤ ਵੇਲੇ ਤੋਂ ਦਾਰਾਈਆਂ ਸੰਗਤਾਂ ਦੀਆਂ ਸਤਿਗੁਰੂ ਜੀ ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨੀਆਂ, ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ, ਦਰ ਘਰ ਦੀ ਸੇਵਾ ਬਖਸ਼ਦੇ ਰਹਿਣਾ। ਮਹਾਰਾਜ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨਾਂ ਦੀ ਅਰਦਾਸ ਪਰਿਵਾਰਾਂ ਦੇ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਕਾਸ਼ ਕਰਨਾ, ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜ ਲੈਣਾ, ਸਤਿਗੁਰੂ ਜੀ ਸਤ ਸੰਗਤ ਦੇ ਨਾਲ ਰਲਾਉਣਾ। ਮਹਾਰਾਜ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀ ਬਖਸ਼ਦੇ ਹੋਏ ਵਰਸਦੇ ਹੋਏ ਮਹਾਰਾਜ ਜੀ ਆਪਣੀ ਪਾਵਨ ਸੇਵਾ ਭੈ ਅਤੇ ਭਾਵਨੀ ਸਦਕਾ ਕਰਨ ਦਾ ਬਲ ਪ੍ਰਦਾਨ ਕਰਨਾ। ਮਹਾਰਾਜ ਜੀ ਸ਼ੁਕਰ ਹੈ ਸਤਿਗੁਰੂ ਜੀ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀਆਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੇ ਯੋਗ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਮਹਾਰਾਜ ਜੀ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜ ਜੀ ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ।

0: ਸ੍ਰੀ ਵਾਹਿਗੁਰੂ ਸਾਹਿਬ ਜੀ ਅਮਾਇ ਦ੍ਰਿਸ਼ਟ ਸ਼ੁਭ ਕਰੈ ਹਰੈ ਅਭ ਪਾਪ ਸਕਲ ਮਲ
1: ਕਾਮ ਕ੍ਰੋਧ ਅਰ ਲੋਭ ਮੋਹ
0: ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰੀਆਉ ਜਨਮ ਹਮ ਕਾਲਖ ਧੋਵੈ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਚੌਥਾ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੋਲਾਇਆ। ਆਪੇ ਸਾਹ ਆਪੇ ਵਣਜਾਰਾ, ਆਪੇ ਵਣਜ ਕਰਾਇਆ। ਆਪੇ ਧਰਤੀ ਸਾਜੀਅਨ ਪਿਆਰਾ, ਪਿੱਛੇ ਟੰਕ ਚੜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਆਪ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਆਪਣੇ ਪਾਵਨ ਚਰਨਾਂ ਕਮਲਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖ ਲੈਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਵਿਚਾਰੀਐ ਐਸੀ ਕਲਾ ਨਾ ਖੇਡੀਐ ਜਿੱਥੇ ਉਤਰ ਕੇ ਗਿਆ ਹਾਰੀਐ ਪੜਿਆ ਤੇ ਉਹ ਮੀਆਂ ਵਿਚਾਰ ਕੇ ਵਿਚਾਰੀਐ ਮੋਹ ਚਲੇ ਸੋ ਕਿਆ ਮਾਰ।

ਆਪ ਦੋਵੇਂ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਖਾਏ ਨਾ ਕਾਈ ਪਾਏ ਪੌੜੀ। ਜਿਤ ਸੇਵੈ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਕਾ।

ਗੁਰੂ ਨਿਵਾਸ ਚ ਅੰਤਰ ਜਾਗ ਸਤਿਗੁਰ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ ਹਾਜ਼ਰਾ ਹਜ਼ੂਰ ਕਲਯੁਗ ਦੀ ਬੋਇਤ ਆਪ ਜੀ ਧਰਤੀ ਹਾਜ਼ਰੀ ਪੜਦਿਆਂ ਹਾਂ ਬੇਅੰਤ ਗੁਰਸਿੱਖ ਮਾਈ ਭਾਈ ਵੱਲੋਂ ਆਪ ਜੀ ਦੀ ਬਾਣੀ ਦੇ ਸਤਿਕਾਰ ਜੋ ਬੇਅੰਤ ਮਾਇਆ ਪਿੱਟਾ ਕਰਦੇ ਆਪ ਜੀ ਅਨੁਸਾਰਨ ਸਿੱਖੀ ਦਾਨ ਭਰੋਸਾ ਦਾਨ ਚੰਨਾ ਕੁਣਾ ਪਿਆਰ ਬਖਸ਼ਣਾ ਖਜ਼ਾਨੇ ਗੁਰਪੁਰਕਣੇ ਸੋ ਆਓ ਗੁਰੂ ਕੀ ਹਰੀ ਸਤਸੰਗ ਜੀਓ ਦਸ ਸਾਲੋਂ ਕੀਰਤਨ ਦੀ ਅਨੇਕ ਸੇਵਾ ਪ੍ਰਵਾਨ ਹੋਈਆਂ ਭੁੱਲਣਾ ਚੁੱਕਾ ਦੀ ਖਿਮਾ ਕੁਨੀ ਆਓ ਅਗਲੇ ਪ੍ਰੋਗਰਾਮ ਸਿੱਖ ਪੰਥ ਦੇ ਵਿਦਵਾਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਉਹਨਾਂ ਪਾਸੋਂ ਅੱਜ ਦੇ ਸ੍ਰੀ ਮੁਖਕ ਦੇ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀਏ ਦਸ ਸਾਲੋਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਭਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰੂ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗ ਗੁਣ ਗੁਣ ਗਾਵਹਿ ਸੁਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਭਗਤ ਅਲਖ ਅਭੇਵ ਅਗਾਮਿਤ ਅਪਰੰਪਰ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਹਰ ਕੀ ਵਡਿਆਈ ਹੋ ਆਖ ਨਾ ਸਾਕਾਂ ਹੋ ਮੂਰਖ ਮੁਗਧਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਕੰਡਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਚੀ ਨਿਵਾਜੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਪਾਕ ਉਹਨਾਂ ਦੇ ਜਿਨ੍ਹਾਂ ਨੂੰ ਸਤਿਗੁਰ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫਰਮਾਨ ਸੋਲਟ ਰਾਗ ਦੇ ਵਿੱਚ ਰਹਿਮਤ ਉਲ ਨਿਹਮਤ ਉਲ ਰਾਜਕ ਉਲ ਅਨਾਥਾਨਾਥ ਰਾਜ ਯੋਗੀ ਸੱਚੇ ਪਿਤਾ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਹਿਬ ਦੀ ਮੁਬਾਰਕ ਰਸਨਾ ਤੋਂ ਫਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਏ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਮਨੁੱਖੀ ਜੀਵ ਜਿੰਨੇ ਚਿਰ ਆਪਣੀ ਮੱਤ ਦੇ ਵਿੱਚ ਏ ਉਨ ਚਿਰ ਦਵੈਤ ਭਾਵਨਾ ਹੈ, ਉਨੇ ਚਿਰ ਮੈਂ ਤੇ ਤੂੰ ਉਹਦੇ ਅੰਦਰ ਚੱਲਦਾ ਹੈ। ਮੈਂ ਚੰਗਾ ਹਾਂ, ਦੂਜਾ ਮਾੜਾ ਹੈ, ਇਹ ਆਪਣੀ ਮੱਤ ਅਨੁਸਾਰ ਚੱਲਦਾ ਹੈ। ਫਿਰ ਚਿੰਤਾ ਦੇ ਵਿੱਚ ਵੀ ਇਹ, ਮੈਂ ਖਾਣਾ ਕਿੱਥੋਂ ਹੈ, ਮੈਂ ਪਾਉਣਾ ਕਿੱਥੋਂ ਹੈ, ਮੇਰਾ ਕੀ ਬਣੇਗਾ। ਦਸ ਪਾਤਸ਼ਾਹੀਆਂ ਨੇ, ਸੱਤ ਪਾਤਸ਼ਾਹੀਆਂ ਜਨਮ ਤੋਂ ਬ੍ਰਹਮ ਗਿਆਨੀ ਨੇ, ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਆ। ਤਿੰਨ ਪਾਤਸ਼ਾਹੀਆਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ, ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ, ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਸਾਨੂੰ ਸਮਝਾਉਣ ਵਾਸਤੇ ਜਨਮ ਤੋਂ ਬ੍ਰਹਮ ਗਿਆਨੀ ਨਹੀਂ। ਦੂਜੇ ਪਾਤਸ਼ਾਹ ਤੇ ਤੀਜੇ ਪਾਤਸ਼ਾਹ ਤੋਂ ਸਾਨੂੰ ਮੱਤ ਦਿੱਤੀ ਏ, ਉਹਦੇ ਇੱਕ ਗੁਰੂ ਨੂੰ ਛੱਡ ਕੇ ਕਿੰਨੀ ਘਾਲਣਾ ਘਾਲੀ, ਪਰ ਆਪਣੇ ਤੇ ਬਗਾਨੇ ਦੀ ਮੇਰੇ ਅੰਦਰੋਂ ਬਿਰਤੀ ਜਿਹੜੀ ਨਹੀਂ ਗਈ, ਸਾਰੇ ਪਾਸੇ ਉਹ ਪਰਮੇਸ਼ਰ ਨਜ਼ਰ ਨਹੀਂ ਆਇਆ। ਲੇਕਿਨ ਜਦੋਂ ਗੁਰੂ ਕੋਲ ਆਏ, ਗੁਰੂ ਨੇ ਕਿਰਪਾ ਕੀਤੀ, ਹੁਣ ਉੱਥੇ ਇਹ ਦੱਸਿਆ ਵੀ ਇੱਥੇ ਕੋਈ ਵੀ ਬੇਗਾਨਾ ਨਹੀਂ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ, ਮਾਤਾ ਪਿਤਾ ਅਕਾਲ ਚਲਾਣਾ ਕਰਨ ਕਰਕੇ ਚਿੰਤਾ ਹੈ ਕਿ ਇੱਕ ਭੈਣ ਵੀ ਹੈ, ਭਰਾ ਵੀ ਹੈ, ਇਹਨਾਂ ਦਾ ਪਾਲਣ ਪੋਸ਼ਣ ਕਿੰਨੇ ਕਰਨਾ ਹੈ। ਫੜ ਕੇ ਉਂਗਲੀ ਨਾਨੀ ਯਤੀਮ ਜੇਠਾ ਜਾ ਪਹੁੰਚਿਆ ਗੋਇੰਦਵਾਲ ਭਾਈ,
चुक टोकरी कार दी सेवा वाली सेवा करदा नाल प्यार पाई चुक टोकरी चुक छाबड़ी कार वाली खिदमत करदा रूह दे नाल पाई हुक्म मन खालसा परवान चढ़िया नानक दरदा होया हकदार पाई हुक्म मन्या है चिंता खत्म हो गई है जिहो जी अवस्था बन गई धन गुरु रामदास राग दोख निर्दोख है राज जोग वरते वरतारा राग ते दोख किसे ईरखा ते प्यार वाले भी आ मेरा है वह मेरा नहीं है वो खत्म हो गया इस दोष तो मुक्त हो गए धन गुरु अमरदास महाराज साहब भी शरण चौन करके राज जोग वरते वरतारा राज प्रकाश जोग मलाप कि उस वाहिगुरु अकाल पुरख के नाल मिलाप होया हुण कोई अपना ते बगाना नजर नहीं आता जिहड़े पासे वेखते ने उसे पासे ओ वाहिगुरु ही नजर आता है इन्हों असी गल्लां च कह देने साडे कोले ओ अवस्था नहीं क्योंकि जिस तरीके ना सानू गुरु शब्द ना जुड़ना चाहिए असी ऐ जुड़े नहीं धन गुरु रामदास महाराज साहब ने इस फुरमान दे विच रहाओ दी पंक्ति मेरे मन हर हर त्याए सुख पाया मेरे मना बार बार उस वाहिगुरु अकाल पुरख नूं जाप बार बार वाहिगुरु वाहिगुरु वाहिगुरु फिर तेरे अंदरों दोख की बिरती खत्म हो जाएगी बार बार क्यों जपना है कि जेड़ा ये मन ने भाई साहब भाई गुरदास जी ने कहते इनू संख्ये ना तरजीह दिती है संख्या ना तनक मात्र ही चट लवो तो शरीर फुट जाता है मुड़के उहदा इलाज नहीं होंदा दीवे दी बलदी लाट नाल इनू तरजीह दिती भी वह कभी टिकदी नहीं पारे दे नाल तरजीह दिती है पारा कदी भी खर्च पा लो चिमटियां लै लो फड़िया नहीं जा सकता जिनी बार फड़ोगे उन्नी बार खिंड के वो होर टोटे हो जाएंगे लेकिन उसे पारे नूं खर्च पा के गंधक पा दियो उन्हों फिर बार बार रगड़ो कोई ये आखे कि मैं 10 मिनट 15 मिनट रगड़िया सी पारा भज्जा फिरेगा अगे गंधक पिछे होएगी उहदे हिकमत वाले कहिंदे वी इहनूं लगे लो रगड़न वास्ते जदों बार बार रगड़दे आ पारे का अपना रूप खत्म हो जाता है वह गंधक का रूप हो जाता है हकीम वेखदा है भी पारा तो रहा ही नहीं गंधक ही हो गई है शरीर खर ले पारा इस विच मन ने गंधक गुरु की वाणी गुरु का नाम है जे इस नूं बार बार रगड़ी जाओ तो ये गुरु की बाणी दे नाल ओदा स्वरूप ही हो जाता है सब पासे ओ ही नजर आउंदा इस वास्ते सतगुरु जी मेरे मन
हर हर त्याए सुख पाया। जैसे काचो पारो महाबिखम खायो ना जाई, जिमें कच्चा पारा जड़ा सीगा वो बड़ा औखा सी खाना भी, बड़ा दुख देना सी, मारे निह कलंक होए कलंकन मिटावी। लेकिन पारा मारिया गया, पारे का अपना कलंक मिट गया, ते पारा जिहड़ा भी खांदा है तनक मात्र ही खांदा है, उही पारा बार बार रगन करके अपने कलंक मिटा के होरना दे कलंक मिटाउंदा है। इस वास्ते धन गुरु रामदास महाराज साहब ने इस फरमान का जो तुरा है, मेरे मन हर हर त्याए सुख पाया। जे सुख पाना चाहना है तो मैं पाया है उसन त्याया, त्याए त्याए भगते सुख पाया, नानक ते सुख कह के ने अंत ना पाया। उस वाहिगुरु का अंत नहीं पाया जा सकता, जिसने त्याया उसका भी अंत नहीं पाया जा सकता। हर हर नाम निदान है प्यारा, गुर पूरे मीठा लाया। जिन्ने चिर ये जपदा नहीं उन्ने चिर इनू दुनिया के रस कस मिठे लगते हैं। लेकिन जदों ये जपदा है त्योंदा है फिर ऐसा अनु मिठा लगता है, फिर बाबे फरीद ते वांग इलाही सत आउंदी है, फरीदा शक्कर खंड नवात गुड़ माख्यो माझा दुध सबे वस्तु मिठियां रब ना पुजन तुद, कि उस वाहिगुरु दे नाम बिना को होर मिठा नहीं। पर ये मिठा लाया मैनु कहने आ गुरु ने, हर बिन कछु ना लागी भगतन को मीठा। गुर पूरे गुर दे रारे नूं सिहारीए गुरु ने, मैनूं पता ही नहीं सीगा इस नाम दे नाल जोड़िया, हुण नाम दा निदान नाम दे खजाने विच लगन करके सुख भी है ते मैनूं मिठा भी है। इन्हें अंदरों कड़त्तन कटती कि बिह कट दिती, हुण किसे कोले रोस नहीं करता कि बेइंसाफी होएगी। हुण उन्हूं यह ज्ञान हो गया कि तोलन वाला कौन है, तोलिया जाण वाला आपे कंडा आप तराजी प्रभ आपे तोल तलाया। दुनिया के कंडिया दे विच हेरा फेरी हुंदी है, दुनिया की तकड़ी दे विच पासकू हुंदा है, दुनिया दे विच बेइंसाफी है, इत्थे जज विकदे आ, कातल विकदा है, कतल विकदा है, वकील विकदा है, गवाह विकदा है। लेकिन उत्थे जदों उहदे नाल लग जांदा है उदों पासकू खत्म, शंके खत्म। उदू कहिंदा ओ वाहिगुरु अकाल पुरख ओही कंडा है, ओही तकड़ी है, तोलनहारा भी ओ है, फिर कोई शंका ही नहीं हैगा निश्चिंत, सारे पासे ओ वाहिगुरु अकाल पुरख ही भी तोलन वाला ओ है। फिर कहिंदा मैनूं चिंता नहीं हैगी क्योंकि शाहूकार ओ आप है, वणजारा भी ओ आप है, आपे साहो आपे वणजारा
ਆਪੇ ਵਣਜ ਕਰਾਇਆ। ਹੁਣ ਜਿਹੜਾ ਕੰਮ ਇੱਥੋਂ ਕਰਾ ਰਿਹਾ ਨੂੰ ਉਹ ਆਪ ਕਰਾ ਰਿਹਾ, ਉਹ ਆਪਣੇ ਦਰ ਤੇ ਆਪ ਕਰਾ ਰਿਹਾ, ਆਪਣੇ ਹੁਕਮ ਦੇ ਵਿੱਚ ਕਰਾ ਰਿਹਾ। ਉਹਦੇ ਹੁਕਮ ਚੱਲਣ ਕਰਕੇ ਸੌਖੇ। ਉਹਦਾ ਹੁਕਮ ਕੀ ਹੈ ਕਿ ਇਸ ਅਵਸਥਾ ਨੂੰ ਪਾਉਣ ਵਾਸਤੇ ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀਏ, ਏਕੋ ਨਾਮ ਹੁਕਮ ਹੈ ਸਤਿਗੁਰ ਦੀਆ ਬੁਝਾਏ ਜੀ। ਇਸੇ ਫੁਰਮਾਨ ਦੀ ਅਖੀਰਲੀ ਪੰਕਤੀ ਇਸ ਨੂੰ ਸਪਸ਼ਟ ਕਰਦੀ ਏ, ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ। ਅਸੀਂ ਕਈ ਵਾਰੀ ਜਿਹੜੇ ਆਪਣੇ ਮਰਜ਼ੀ ਨਾਲ ਕੰਮ ਕਰਦੇ ਹੁੰਦੇ ਨਾ, ਇਹਦੇ ਅਰਥ ਕਿਉਂ ਲਾ ਦਿੰਦੇ ਨਹੀਂ? ਜਿਸ ਤਰ੍ਹਾਂ ਉਹ ਵਾਹਿਗੁਰੂ ਪਾਉਂਦਾ ਹੈ, ਤੂੰ ਚਾਹੁੰਦਾ ਸਾਰੇ ਪਾਸੇ ਉਹ ਹੀ ਆਵੇ, ਫਿਰ ਉਹਦੇ ਹੁਕਮ ਵਿੱਚ ਚੱਲ। ਜਿਵੇਂ ਜਪਜੀ ਸਾਹਿਬ ਜੀ ਫਰਮਾਇਆ ਹੈ ਕਿ ਉਹ ਵਾਹਿਗੁਰੂ ਅਕਾਲ ਪੁਰਖ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੇ ਫਰਮਾਨ। ਹੇ ਮੇਰੇ ਮਨ, ਇਹ ਸਰੀਰ ਨੂੰ ਉਸ ਪਾਸੇ ਨੂੰ ਚਲਾਉਣਾ ਹੈ ਜਿਵੇਂ ਉਸ ਵਾਹਿਗੁਰੂ ਨੂੰ ਭਾਉਂਦਾ ਹੈ, ਜਿਵੇਂ ਉਹਦਾ ਹੁਕਮ ਹੈ। ਉਹਦੇ ਹੁਕਮ ਤੋਂ ਬਾਹਰ ਨਹੀਂ ਜਾਣਾ। ਉਹਦੇ ਹੁਕਮ ਚ ਹੋਇਆ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ। ਸੇਵਕ ਉਸ ਮਾਲਕ ਵਰਗਾ ਹੋ ਜਾਏਗਾ। ਉਸ ਮਾਲਕ ਨੂੰ ਇੱਥੇ ਕੋਈ ਬਗਾਨਾ ਨਜ਼ਰ ਨਹੀਂ ਆਉਂਦਾ। ਦੁਨੀਆਂ ਚ ਕਿਸੇ ਨੇ ਕਿਹਾ ਸੀ ਕਾਫਰ, ਦੂਜੇ ਨੇ ਕਿਹਾ ਸੀ ਮਲੇਸ਼, ਪਰ ਇਹ ਆਵਾਜ਼ ਗੁਰੂ ਨਾਨਕ ਦੇ ਘਰ ਨੇ ਦਿੱਤੀ ਸੀ, ਏਕ ਪਿਤਾ ਏਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ। ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਦਰਮਿਆਨੇ ਬਜ਼ਮੇ ਕਿੱਸਾ ਹੈ ਜਨਾਨਾ ਨੇਸਤ, ਬੇਹਜ਼ਾਬ ਆ ਅੰਦਰੀ ਮਜਲਸ ਕਸ ਬੇਗਾਨਾ ਨੇਸਤ। ਆ ਇਸ ਗੁਰੂ ਦੀ ਸਭਾ ਦੇ ਵਿੱਚ ਇੱਥੇ ਕੇਵਲ ਕਥਾ ਕਹਾਣੀਆਂ ਉਸ ਇੱਕ ਦੀਆਂ ਹੁੰਦੀਆਂ ਨੇ। ਇੱਥੇ ਸਭ ਨੂੰ ਉਸ ਇੱਕ ਦੇ ਸਮਝਿਆ ਜਾਂਦਾ ਹੈ, ਕੋਈ ਭਿੰਨ ਭਾਵ ਨਹੀਂ। ਹਿਜਾਬ ਕਹਿੰਦੇ, ਬੇਸ਼ੱਕ ਮੁਸਲਮਾਨ ਹਿਜਾਬ ਕਹਿੰਦੇ ਪਰਦੇ ਨੂੰ, ਭਾਵੇਂ ਮੁਸਲਮਾਨ ਬੀਬੀਆਂ ਪਾਉਂਦੀਆਂ ਨੇ। ਇੱਥੇ ਪਰਦਿਓਂ ਰਹਿਤ ਆ ਕੇ ਇੱਥੇ ਕੋਈ ਊਚ ਨੀਚ ਨਹੀਂ ਹੈਗਾ, ਇੱਥੇ ਸਾਰੇ ਆਪਣੇ ਨੇ, ਆਪ ਰੂਪੀ ਏ, ਕੋਈ ਬੇਗਾਨਾ ਨਹੀਂ ਹੈਗਾ। ਆਪੇ ਧਰਤੀ ਸਾਜੀਆਂ ਪਿਆਰੇ ਪਿੱਛੇ ਟੰਕ ਚੜਾਇਆ ਉਸ ਵਾਹਿਗੁਰੂ ਨੇ। ਇੱਕ ਇਹ ਧਰਤੀ, ਇੱਕ ਸਰੀਰ ਧਰਤੀ, ਇਹ ਸਭ ਕੁਛ ਹੁੰਦਾ ਕਿ ਉਸ ਵਾਹਿਗੁਰੂ ਦਾ ਸਾਜਿਆ ਹੋਇਆ, ਫਿਰ ਮੈਂ ਮੇਰੀ ਖਤਮ ਹੋ ਜਾਂਦੀ ਹੈ। ਇਹ ਚਾਰੇ ਪਾਸੇ ਉਹ ਮੇਰਾ ਵਾਹਿਗੁਰੂ ਹੀ ਹੈ। ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ, ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਦ ਰਖਾਇਆ। ਪਾਣੀ ਦਾ ਸਮੁੰਦਰ ਦਾ ਅੰਤ ਨਹੀਂ ਕੱਢਿਆ ਗਿਆ ਅਜੇ ਤੱਕ। ਧਰਤੀ ਦੀ ਹੱਦ ਹੈਗੀ ਹੈ ਵੀ ਇੱਥੇ ਜਾ ਕੇ ਖਤਮ ਹੋ ਗਈ। ਟਾਪੂਆਂ ਦੀ ਹੱਦ ਹੈਗੀ ਹੈ, ਪਰ ਉਸ ਪਾਣੀ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਨੇ ਟਿਕਾ ਕੇ ਰੱਖੀ ਹੋਈ ਹੈ। ਦੂਜਾ, ਵਿਦਵਾਨਾਂ ਦੀ ਮੱਤ ਅਨੁਸਾਰ ਈਦਨ ਤੇ ਬੈਸੰਤਰ ਭਾਗੇ ਮਾਟੀ ਕੋ ਜਲ ਦੈ ਦਸਤਿਆ ਗਏ।
ਕਿ ਜਦ ਤੂੰ ਮਾਂ ਦੀ ਕੁੱਖ ਵਿੱਚ ਸੀ ਤੇਰੇ ਲੋਥੜੇ ਨਾਲੋਂ ਪਾਣੀ 10 ਗੁਣਾ ਵੱਧ ਸੀ। ਤੂੰ ਪੁੱਠਾ ਲਟਕ ਰਿਹਾ ਸੀ, ਨੱਕ ਵੀ ਤੇਰੀ ਥੱਲੇ ਸੀ। ਹੁਣ ਉਹ ਵਾਹਿਗੁਰੂ ਆਪ ਸੀ ਕਿ ਉਹਨੇ ਪਾਣੀ ਨੂੰ ਆਪਣੇ ਹੁਕਮ ਚ ਬੰਨਿਆ ਹੋਇਆ ਸੀ, ਤੇਰੀ ਨੱਕ ਤੱਕ ਨਹੀਂ ਸੀ ਆਉਣ ਦਿੰਦਾ, ਪਾਣੀ ਵੀ ਉਹਦੇ ਹੁਕਮ ਦੇ ਵਿੱਚ। ਜੇ ਉਹਦੇ ਹੁਕਮ ਚ ਨਾ ਹੁੰਦਾ, ਤੇਰੀ ਨੱਕ ਤੇ ਪਾਣੀ ਚੜ ਗਿਆ ਹੁੰਦਾ, ਤੇਰਾ ਜਨਮ ਨਾ ਹੁੰਦਾ, ਤੂੰ ਮਰਿਆ ਹੋਇਆ ਹੀ ਆਉਂਦਾ। ਉਸ ਵਾਹਿਗੁਰੂ ਅਕਾਲ ਪੁਰਖ ਨੇ ਈਦਨ ਅੱਗ, ਉਹ ਦੇਖ ਅੰਦਰ ਅੱਗ ਵਰਤਦੀ ਏ, ਮਨੁੱਖ ਭੋਜਨ ਛਕਦਾ ਹੈ 24 ਘੰਟੇ ਚ, ਵੱਧ ਤੋਂ ਵੱਧ 48 ਘੰਟੇ ਮਨੁੱਖ ਦਾ ਡਾਈਜੈਸਟ ਏ। ਅੰਦਰ ਅੱਗ ਦੇ ਨਾਲ ਭਸਮ ਹੋ ਜਾਂਦਾ ਹੈ, ਪਰ ਉਸ ਵਾਹਿਗੁਰੂ ਨੇ ਤੇਰੇ ਇਸ ਮਿੱਟੀ ਦੇ ਲੋਥੜੇ ਉਸ ਜਲ ਨੂੰ ਅੱਗ ਨੂੰ ਆਪਣੇ ਹੁਕਮ ਚ ਰੱਖਿਆ ਹੋਇਆ ਹੈ। ਜੇ ਤੂੰ ਉਹਦੇ ਹੁਕਮ ਚ ਆਵੇਂ, ਤੂੰ ਉਹਦੇ ਹੁਕਮ ਚ ਆਇਆ ਤੇ ਉਹਦੇ ਹੁਕਮ ਚ ਸਭ ਕੁਝ ਹੈ, ਫਿਰ ਕੋਈ ਤੇਰੇ ਵਾਸਤੇ ਕੋਈ ਬੇਗਾਨਾ ਨਹੀਂ, ਫਿਰ ਤੈਨੂੰ ਸਾਰੇ ਪਾਸੇ ਆਪੇ ਹੀ ਭਾਉ ਪਾਏ ਦਾ ਪਿਆਰਾ ਬੰਨ ਬੱਕਰੀ ਸੀ ਹੀ ਹੰਡਾਇਆ। ਉਹ ਵਾਹਿਗੁਰੂ ਅਕਾਲ ਪੁਰਖ ਨੇ ਸ਼ੇਰ ਬੱਕਰੀ ਇਕੱਠੇ ਰੱਖ ਦਿੱਤੇ। ਬੇਸ਼ੱਕ ਪ੍ਰਤਾਪ ਇਹ ਵਾਪਰਿਆ ਹੋਇਆ ਕਿ ਸਾਈ ਬੁੱਢਨ ਸ਼ਾਹ ਦੀਆਂ ਬੱਕਰੀਆਂ ਸ਼ੇਰ ਚਲਾਉਂਦਾ ਸੀ, ਪਰ ਬੱਕਰੀ ਕੀ ਏ? ਨਿਮਰਤਾ। ਸ਼ੇਰ ਕੀ ਏ? ਹੰਕਾਰ। ਜਿਹੜਾ ਹੰਕਾਰ ਸੀ ਉਸ ਨੂੰ ਅਣਖ ਜਿਹਾ ਬਦਲ ਦਿੱਤਾ। ਹੁਣ ਤੇਰਾ ਹੰਕਾਰ ਜਿਹੜਾ ਅੰਦਰੂਨਾ ਖਤਮ ਹੋ ਗਿਆ ਹੈ, ਹੁਣ ਤੈਨੂੰ ਵਾਹਿਗੁਰੂ ਦੱਸਦਾ ਕਿ ਮੈਂ ਕੁਛ ਨਹੀਂ, ਆਪਣੇ ਹੋਂਦ ਖਤਮ ਹੋ ਗਈ ਹੈ। ਤਾਂ ਆਪੇ ਕਾਸ਼ਤ ਆਪ ਹਰ ਪਿਆਰਾ ਵਿੱਚ ਕਾਸ਼ਤ ਅਗਨ ਰਖਾਇਆ, ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨਾ ਸਕੇ ਜਲਾਇਆ। ਕੱਖ ਅੱਗ ਚ ਬੜੀ ਛੇਤੀ ਜਲਦੇ ਆ, ਪਰ ਅੱਗ ਨੂੰ ਉਹਨੇ ਆਪਣੇ ਭੈ ਚ ਰੱਖਿਆ ਹੋਇਆ ਹੈ। ਜਦੋਂ ਉਹਦੇ ਭੈ ਵਿੱਚ ਕੱਖਾਂ ਨੂੰ ਅੱਗ ਵੀ ਨਹੀਂ ਸਾੜਨੀ, ਤੇ ਕੱਖਾਂ ਨੂੰ ਅੱਗ ਬਹੁਤ ਸਾਡੀ ਇੱਕ ਇਤਿਹਾਸਕ ਵਾਰਤਾ ਵੀ ਸਮਾਂ ਨਹੀਂ। ਫਿਰ ਉਹ ਕਹਿੰਦਾ ਨਹੀਂ ਮੇਰੀ ਕੋਈ ਤਾਕਤ ਨਹੀਂ, ਆਪੇ ਤਾਂ ਤਾਕਤ ਉਹਦੀ ਹੈ, ਤਨ ਉਹਦਾ ਹੈ, ਮਨ ਉਹਦਾ ਹੈ, ਧਨ ਉਹਦਾ ਹੈ, ਮੇਰਾ ਕੁਝ ਵੀ ਨਹੀਂ। ਦੀਵਾਨ ਕਚਹਿਰੀ, ਕਚਹਿਰੀ ਉਹਦੀ ਹੈ ਤੇ ਉਹਦੀ ਕਚਹਿਰੀ ਵਿੱਚ ਬੇਇਨਸਾਫੀ ਨਹੀਂ। ਆਪੇ ਕਾਰੇ ਲਾਇਆ। ਆਮ ਤੌਰ ਤੇ ਅਸੀਂ ਹੰਕਾਰੀ ਹੋ ਜਾਂਦੇ ਜਦੋਂ ਉਹ ਵਾਹਿਗੁਰੂ ਸਾਨੂੰ ਆਪਣੇ ਮੈਂ ਇਹ ਕੀਤਾ, ਫਿਰ ਮੈਂ ਹੈਗੀ ਅਜੇ ਉਹ ਗਈ ਨਹੀਂ, ਅਸੀਂ ਉਹਨੂੰ ਧਿਆਇਆ ਨਹੀਂ, ਉੱਥੇ ਪਹੁੰਚੇ ਨਹੀਂ। ਲੇਕਿਨ ਜਦੋਂ ਧਿਆਉਂਦਾ ਹੈ ਫਿਰ ਮੈਂ ਨਹੀਂ ਕਹਿੰਦਾ, ਕਹਿੰਦਾ ਵਾਹਿਗੁਰੂ ਤੂੰ ਕਿਰਪਾ ਕੀਤੀ, ਤੂੰ ਲਾਇਆ। ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ, ਜਿਉਂ ਹਰ ਪ੍ਰਭ ਮੇਰੇ ਪਾਇਆ। ਜਿਵੇਂ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਇਵੇਂ ਸੱਜਣਾ ਉਹਦੇ ਹੁਕਮ ਚੱਲੀਏ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜੇ ਵਜਾਇਆ। ਵਜੰਤਰੀ ਵੀ ਤੂੰ ਆਪੇ, ਵਾਜਾ ਵੀ ਤੂੰ ਆਪੇ, ਜਿਵੇਂ ਤੂੰ ਵਜਾਉਣਾ ਉਵੇਂ ਅਸੀਂ ਵੱਜਦੇ ਹਾਂ। ਸਤਿਗੁਰ ਤੇਰੇ ਹੁਕਮ ਤੋਂ ਬਾਅਦ ਕੁਝ ਵੀ ਨਹੀਂ ਹੈ। ਹਮ ਜੰਤ ਵਿਚਾਰੇ ਕਿਆ ਕਰੇ, ਸਭ ਖੇਲ ਤੁਮ ਸੁਆਮੀ। ਵਾਹਿਗੁਰੂ ਤੇਰੀ ਖੇਡ ਏ, ਜਿਉਂ ਇਉਂ ਸਮਝ ਲੈ ਜਿੰਨੇ ਉਹਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਾਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਸੰਖੇਪ ਚ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ,
सतगुरु साहिब जी गुरु की संगत अणजाण बच्चा जान के माफ करियो होइयां भुलां दी माफी करो कृपा बुलाओ फतेह वाहिगुरु जी का खालसा वाहिगुरु जी की फतेह। राम कड़ी

ਪੰਚ ਸਬਦ ਚਿਤ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੇ, ਪੰਚ ਦੂਤ ਦਵਾਸ ਕੀਤੇ, ਤੁਰ ਕਰਮ ਪਾਇਆ ਤੁਧ ਜਿਨ ਕੋਸ,

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਜੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਇ ਫਿਰ ਅੰਕਰ ਕੁਰਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਇ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਧਿਆਵੈ ਤਾਂ ਆਏ ਸਭ ਤਾਂ ਹੀ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਂ ਹੀ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਤਿਆਗ ਕਰਕੇ ਖਾਲਸਾ ਸਭ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜੱਪੀਆਂ ਚੱਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਵਾਹੀ ਦੇ ਕੰਡਿਟ ਕੀਤਾ ਦਿਨਾਂ ਪਿਆਰ ਇੱਥੇ ਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਦੇ ਚੜੇ ਆੜੇ ਨਚਰਾਏ ਗਏ ਗੁਰਦਾ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕੀਤੇ ਦੇਖੇ ਸੰਸਾਰ ਸਿੰਘ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਭਾਈਆਂ ਤਾਂ ਅਥਵਾ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸ੍ਰੀਮਦ ਖਾਲਸਾ ਜੀ ਕੀ ਅਰਦਾਸ ਹੈ ਜੀ ਸ੍ਰੀਮਦ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਜਿਤ ਆਵਣ ਘਰ ਸਤ ਘਰ ਸਰਬ ਸਿੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਸਾਹਿਬ ਰਚਿਆ ਰਿਹਾ ਹੈ ਦੇਵ ਤੇਗ ਕੀ ਫਤਿਹ ਬ੍ਰਿਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਜੀ ਬਨਵਾਜ ਪੰਜ ਸਦਾ ਸਹਾਇਤ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਗੁਰ ਦਰਸ਼ਨ ਰਾਜ ਸੇਵਾ ਸਮਾਜ ਦਾ ਦਾਨ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹਦੇ ਵਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਰਵਿਦਾਸ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ ਇਹ ਗੀਰ ਨਿਵਾਸ ਜੀ ਆਪ ਜੀ ਦੇ ਚਰਨ ਕਮਲਾਂ ਤੇ ਅਰਦਾਸ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪਾਣ ਹੋਏ ਸੰਗਤਾਂ ਨੂੰ ਦਰਸ਼ਨ ਦਰ ਦੇ ਕਹਿੰਦੇ ਹੱਕ ਦਰਦਾਰ ਜੀ ਹੋ ਮਿਹਨਤ ਬਾਣੀਆਂ ਦੇ ਪਾਠ ਅੱਜ ਵੀ ਰਾਕੇਸ਼ ਸਿੰਘਾਂ ਨੇ ਆਪਦੇ ਚਰਨਾਂ ਦੇ ਆਸਾ ਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਹੁਕਮਨਾਮੇ ਦੀ ਕਥਾ ਤਿਆਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਚ ਕੇ ਸੱਚ ਕਰਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੁਕਸਾਨ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਅ ਤੇ ਮਿੱਤਰ ਬਾਣੀ ਪਿਆਰ ਨੀ ਬਣ ਬੁੱਧੀ ਬਖਸ਼ਿਸ਼ ਕਰੋ ਇਹਨੂੰ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਛੀਆਂ ਰਾਤਾਂ ਵਿੱਚੋਂ ਪਿੱਤਰ ਕੜਾਪ ਸ਼ਾਹੀ ਦੇਗਾ ਤਿਆਰ ਕਰੇ ਹੱਥ ਦਿੱਤਾ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਧ ਸੰਗਤ ਦੇ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਜ ਪ੍ਰਦੇਜ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰ ਦਿੱਤਾ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਗਰੀਬ ਰਿਵਾਜ ਗ੍ਰੰਥ ਸੇਵਾ ਹੋ ਰਹੀ ਹੈ ਗ੍ਰੰਥ ਸੇਵਾ ਹੋ ਰਹੀ ਹੈ ਸੰਗਤਾਂ ਲੰਗਰਾਂ ਦੇ ਗੰਸ ਤੇ ਪਾਤਸ਼ਾਹ ਤੇ ਬੁੱਧਦਾਰ ਬਿਲਡਿੰਗਾਂ ਵਾਸਤੇ ਬਿਰੰਤ ਮਾਇਆ ਭੇਟਾ ਕਰ ਰਹੀ ਚੰਨਾ ਪ੍ਰਵਾਨ ਕਰੋ ਉਹ ਸਭ ਦੇ ਕਮਾਈਆਂ ਸਭ ਲੋਕ ਅੱਜ ਵੱਧ ਬਖਸ਼ਿਸ਼ ਵਾਦਾ ਕਰੋ ਦਤਾਰ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਲਾ ਬਖਸ਼ੋ ਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਜੀ ਭਾਵਨਾ ਦੀ ਪਾਤਾ ਕਰੋ ਜੀ ਮਹਾਰਾਜ ਕਿਰਪਾ ਦਤਾਰ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਰ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਰ ਤੇ ਤੇਰੇ ਪੇਟਾ ਬਰਵਾਲ ਸ਼ੁਭਕਾਮਨਾ ਪੂਰਨ ਕਰੋ ਜੀ ਰੱਬ ਸੱਚੇ ਪਾਤਸ਼ਾਹ ਬਖਸ਼ੋ ਗੁਰੂ ਗ੍ਰੰਥ ਸਾਹਿਬ ਦਤਾਰ ਜੀ ਆਪਦੇ ਚਾਰੇ ਕਾਮਾਂ ਦਾਜ ਪਾ ਜੀ ਅੱਜ ਬਖਸ਼ਿਆ ਦਰ ਕੇ ਸੇਵਾ ਦਾ ਸਰਦਾਰ ਨਸੀਮ ਸਿੰਘ ਬਾਬੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਦਤਾਰ ਜੀ ਆਪ ਚਰਨਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰ ਦਤਾਰ ਜੀ ਪਰਿਵਾਰ ਵੱਲੋਂ 105 ਲੱਖ ਆਪਦੇ ਚਰਨਾ ਭੇਟਾ ਕੇ ਪ੍ਰਵਾਨ ਕਰਤਾ ਬਖਸ਼ ਕਰਦੇ ਬਾਈ ਨਸੀਮ ਸਿੰਘ ਬਾਬੀ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤੁਸੀਂ ਕੀ ਨਾਮ ਦੀ ਦਾਜ ਬਖਸ਼ ਦਿੱਤਾ ਸਦਾ ਚਾਡੀ ਕਲਾ ਵਿੱਚ ਪਾਤਸ਼ਾਹ ਕਰੋ ਦਤਾਰ ਮਿਹਰ ਕਰੋ ਸੇਵ ਕਰੇ ਸਾਰੇ ਪਰਿਵਾਰ ਵਿੱਚ ਤੰਦਰੁਸਤੀ ਸੁੱਖਿਆ ਦੀ ਚਾਡੀ ਕਲਾ ਕਾਢੀ ਕਮਾਈਆਂ ਸਬਲ ਕਰੋ ਘਰ ਵਿੱਚ ਵੱਧ ਬਖਸ਼ ਪਾਤਸ਼ਾਹ ਕਰੋ ਜੀ ਦਤਾਰ ਮਿਹਰ ਕਰੋ ਸਿੱਖੀ ਨਾਮ ਦਾਜ ਬਖਸ਼ ਸਦਾ ਸੇਵਾ ਦਾਜ ਵਿੱਚ ਪਾਤਸ਼ਾਹ ਕਰੋ ਜੀ ਗੁਰੂ ਜੀ ਨਿਵਾਜ ਦੂਰ ਦਾਜ ਘਰ ਵਿੱਚ ਬੈਠੀ ਲਾਈਵ ਕਰਦਾ ਕਿ ਜੋ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਨੂੰ ਘੜੀਆਂ ਲਿਖ ਦਤਾਰ ਆਪਣੇ ਕਿਰਪਾ ਦੀ ਸੰਗਤਾਂ ਨੂੰ ਤਾਂ ਬਖਸ਼ੇ ਨੇ ਸੰਗਤਾਂ ਵਾਲੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਪੇਟਾ ਚਰਨਾ ਪ੍ਰਵਾਨ ਕਰੋ ਬੱਚਾ ਸਭ ਭਾਈਆ ਸਭ ਕਰੋ ਕਰਦੇ ਬਖਸ਼ੇ ਦਤਾਰ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਰਮਾ ਦੇ ਪੂਰੀਆਂ ਕਰੋ ਜੀ ਦਰ ਮੇਰਾ ਨੇ ਕਰਿਆ ਸੇਵਾ ਪ੍ਰਵਾਨ ਕਰੋ
ਉਹਨਾਂ ਚੋਂ ਕਾਜਮਾ ਬਖਸ਼ੋ, ਬਿਹਤਰ ਗੁਮਨਾਮੀ ਬਖਸ਼ ਕਰਕੇ ਬ੍ਰਹਮ ਲੜੀ ਵਾਰ ਸਹਿਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ, ਰਹਿੰਦੇ ਕਾਲ ਸਵਾਰ ਕੀਤੇ ਨਜ਼ਰਾਂ ਦੀ ਬਣਾਓ, ਸ਼ੋਧੇ ਦੇ ਪਿੱਤਰ ਸਿਆਲਾਂ ਦੀ ਬਾਤ ਸਹੀ ਪਿਆਰੇ ਮੇਰੇ ਜਿਹਨੇ ਮੈਂ ਆਪਦਾ ਨਾਮ ਚੇਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਕੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਜੜੇ ਦੋ ਤੇਰੇ ਪਾ, ਜੋ ਸ਼ਰਦਾ ਕਰ

নেহাল সাত ক্রিয়াকার ওয়াহিগুরু জি কা খালসা ওয়াহিগুরু।

ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਜੀ ਬਖਸ਼ਿਸ਼ ਹੋਈ ਹੈ। ਆਪ ਸੰਗਤਾਂ ਨੇ ਅੰਮ੍ਰਿਤ ਲੈ ਕੇ ਮੈਂ ਨਿੱਕੀ ਵਾਰ ਆਨੰਦ ਮਾਣਦੇ ਹਾਂ। ਪਵਿੱਤਰ ਬਾਣੀ ਆਸਾ ਕੀ ਵਾਰ ਸਬੂਲ ਕੀਤੇ ਸਰਣ ਕੀਤੇ ਹਨ। ਉਪਰੰਤ ਅੱਜ ਦੇ ਹੁਕਮਨਾਮੀ ਕਥਾ ਵਿਚਾਰ ਦੁਬਾਰੀ ਨਾਲ ਸਰਣ ਕੀਤੀ ਅਰਦਾਸ ਭਰੀਆਂ ਨੇ। ਉਪਰੰਤ ਮਾਰੇ ਬਖਸ਼ੇ ਪਵਿੱਤਰ ਨਾਮੇ ਸਰਣ ਕੀਤੇ ਹਨ। ਸਤਿ ਸ੍ਰੀ ਅਜਸ ਪਾਤਮਾ ਗੁਰੂ ਸਾਹਿਬ ਨੇ ਆਪ ਸਾਹਿਬ ਗੁਰਮੁਖਾਰ ਤੁਹਾਨੂੰ ਬਖਸ਼ਿਸ਼ ਕੀਤਾ ਹੈ। ਬਹੁਤ ਸਤਿ ਸਿੰਘ ਜੀ ਤੁਹਾਨੂੰ ਬੇਨਤੀ ਹੈ ਕਿ ਆਪ ਪਤਾ ਹੈ ਕਿ ਭਾਈ ਲਖਵਿੰਦਰ ਸਿੰਘ ਜੀ ਜੋ ਇਹ ਮਹਾਨ ਵਿਦਵਾਨ ਵੀ ਸਾਡੇ ਪਾਸ ਇਕੱਠਾ ਕਰ ਰਹੇ ਨੇ, ਇਹਨਾਂ ਨੇ ਇੱਕ ਮਹੀਨੇ ਵਾਸਤੇ ਕਰਨੀ ਹੈ। ਔਰ ਜੋ ਬਾਅਦ ਪਿਛਲੇ ਪੈਰ ਦੇ ਜੋ ਕਥਾ ਹੁੰਦੀ ਹੈ ਆਫਟਰਨੂਨ, ਉਹ ਭਾਈ ਸਾਹਿਬ ਹਰ ਰੋਜ਼ ਆਪਣਾ ਲੜੀਵਾਰ ਜਮਨੀ ਸਾਹਿਬ ਦੀ ਕਥਾ ਕਰਿਆ ਕਰਨਗੇ। ਹਰ ਰੋਜ਼ ਜਮਨੀ ਸਾਹਿਬ ਦੀ ਕਥਾ ਹੋਣੀ ਬਰਫ ਸਾਹਿਬ ਸਿੰਘ ਜੀ ਬਰਫ ਸਿੰਘ ਤੁਹਾਨੂੰ ਬੇਨਤੀ ਹੈ ਕਿ ਸਾਹਿਬ ਜੀ ਦੇਖ ਰਹੇ ਹੋ ਜੋ ਨਾਰ ਸਾਹਿਬ ਸਾਹੁਤਾਲ ਦੀਆਂ ਡਬਲ

0: ਭੂਮਿਕਾ ਬਣ ਰਹੀਆਂ ਨੇ, ਉਹਨਾਂ ਬੇਅੰਤ ਖਰਚਾ ਹੋ ਰਿਹਾ। ਸੋ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਆਪਦੇ ਚਰਨਾਂ 'ਚ ਭੇਟਾ ਕੀਤੀ ਸਾਧ ਸੰਗਤ ਜੀ, ਵਟਭਾਗੀ ਹਨ। ਸੋ ਮਹਾਰਾਜ ਚਰਨਾਂ 'ਚ ਜਿਹਨਾਂ ਨੇ ਸੇਵਾ ਕੀਤੀ ਹੈ ਉਹਨਾਂ ਦੀ ਮਾਇਆ ਸਫਲ ਹੋਈ ਹੈ। ਸੋ ਜਿਹਨਾਂ ਜਿਹਨਾਂ ਅੱਜ ਤੱਕ ਦਸਵੰਧ ਸਫਲ ਨਹੀਂ ਕੀਤਾ, ਸਾਰੇ ਸੰਗਤ ਨੂੰ ਬੇਨਤੀ ਹੈ ਸਾਧ ਸੰਗਤ ਜੀ ਜ਼ਰੂਰ ਮਹਾਰਾਜ ਚਰਨਾਂ 'ਚ ਮਾਇਆ ਭੇਟਾ ਕਰਕੇ ਆਪਣੀਆਂ ਕਮਾਈਆਂ ਸਫਲ ਕਰੋ, ਦਸਵੰਧ ਸਫਲ ਕਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਜਬਰੀ ਹਰ ਰੋਜ਼ ਲੜੀਵਾਰ ਸਹਿਜ ਪਾਠ ਸਰਵ ਕਰ ਰਹੇ ਹੋ। ਸੋ ਨਾਲ ਬੇਅੰਤ ਪੁਰਾਣਾ ਵੱਲੋਂ ਕਰਾਂ ਲੈ ਲੜੀਵਾਰ ਸਹਿਜ ਪਾਠ ਆਰੰਭ ਹੋਏ ਜੋ ਆਪ ਕਰ ਰਹੇ ਹੋ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਰਜਿੰਦਰ ਸਿੰਘ ਜੀ ਮੰਗਰ ਸਾਹਿਬ ਦੀ ਸੰਪਰਕ ਕਰਕੇ ਆਪਣਾ ਨਾਮ ਔਰ ਨੰਬਰ ਦੇ ਦਿਓ ਤਾਂ ਕਿ ਸਮੇਂ ਸਮੇਂ 'ਤੇ ਜੋ ਵੀ ਪ੍ਰੋਗਰਾਮ ਹੋਣਗੇ ਤੁਹਾਨੂੰ ਟੈਲੀਫੋਨ ਕਰਕੇ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਜਾਂ ਉਹਦੇ ਵਾਸਤੇ ਸਾਰਾ ਜਿਹਾ ਪ੍ਰੋਗਰਾਮ ਹੋਏ ਉਹ ਜ਼ਰੂਰ ਦੱਸਿਆ ਕਰਨਗੇ। ਪ੍ਰਸਾਦ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 2 ਸਤੰਬਰ 2 ਤੋਂ ਲੈ ਕੇ 7 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਗੁਰਮੇਲ ਸਿੰਘ ਜੀ ਹਿੰਦੂ ਜਾਗੀ ਦਰਬਾਰ ਸਾਹਿਬ ਵਾਲੇ, 2 ਤੋਂ 7 ਸਤੰਬਰ ਤੱਕ ਆਭਾਰੀ ਪਾਣੀ ਸਾਧ ਸੰਗਤ ਜੀ। ਆਪ ਸੰਗਤ ਨੂੰ ਬੇਨਤੀ ਹੈ ਕਿ 11, 12, 13 ਨੂੰ 31 ਰਾਤ ਕੀਰਤਨ ਦਰਬਾਰ ਹੋ ਰਿਹਾ ਗੁਰੂ ਘਰ ਸਾਹਿਬ ਨੂੰ ਜੀ, ਆਪ ਸੰਗਤ ਨੂੰ ਹਾਲ ਜੀ ਪਰਮ ਸਮੇਂ ਰਾਵਟ ਨੂੰ ਯਤਨ ਕਰੋ ਜੀ। ਸਾਧ ਸੰਗਤ ਜੀ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼, ਸੱਚੇ ਪਾਤਸ਼ਾਹ ਹਾਲ ਜੀ ਭਰ ਕੇ ਮਾਰੇ ਬਖਸ਼ਣ ਤੱਤਾਂ ਸਾਧ ਸੰਗਤ ਜੀ ਸਾਰਿਆਂ ਨੂੰ ਧੰਨਵਾਦ ਕਰਨਾ। ਹੁਣ ਭਾਈ ਸਾਹਿਬ ਤਿਆਰ ਨੂੰ ਲੜੀ ਵਰਸਿਆ ਕੰਮ ਕਰਨਗੇ, ਸਾਨੂੰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਦੇ ਪਾਵਨ ਸ੍ਰੀ ਸਹਿਜ ਪਾਠ 1061 ਅੰਗ ਤੋਂ ਪ੍ਰਾਰੰਭ ਹੋਣਗੇ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 1061 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਮਹੱਲਾ ਤੀਜਾ ਹਰ ਜੀਉ ਦਾਤਾ ਅਗਮ ਅਥਾਹ ਉਸ ਤਿਲ ਨਾ ਤਮਾਏ ਵੇ ਪਰਵਾਹ ਤਿਸ ਨੂੰ ਅੱਪੜ ਨਾ ਸਕੈ ਕੋਈ ਆਪੇ ਮੇਲ ਮਿਲਾਏ ਦਾ ਜੋ ਕਿਛ ਕਰੈ ਸੋ ਨਿਹਚੋ ਹੋਈ ਤਿਸ ਬਿਨ ਦਾਤਾ ਅਵਰ ਨ ਕੋਈ ਜਿਸ ਨੂੰ ਨਾਮ ਦਾਨ ਕਰੇ ਸੋ ਪਾਏ ਗੁਰ ਸ਼ਬਦੀ ਮੇਲਾਏ ਦਾ ਚੌਦਹਿ ਭਵਨ ਤੇਰੇ ਹਟ ਨਾਲੇ ਸਤਿਗੁਰ ਦਿਖਾਏ ਅੰਤਰ ਨਾਲੇ ਨਾਵੈ ਕਾ ਵਾਪਾਰੀ ਹੋਵੈ ਗੁਰ ਸ਼ਬਦੀ ਕੋ ਪਾਏ ਦਾ ਸਤਿਗੁਰ ਸੇਵੈ ਸਹਿਜ ਆਨੰਦਾ ਹਿਰਦੈ ਆਏ ਉੱਠਾ ਗੋਵਿੰਦਾ ਸਹਿਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏ ਦਾ ਸਤਿਗੁਰ ਤੇ ਵਿਛੁੜੇ ਤਿਨੀ ਦੁੱਖ ਪਾਇਆ ਅਨ ਦਿਨ ਮਾਰੀ ਹੈ ਦੁੱਖ ਸਵਾਇਆ ਮੱਥੇ ਕਾਲੇ ਮਹਿਲ ਨਾ ਪਾਵਹਿ ਦੁੱਖ ਹੀ ਵਿੱਚ ਦੁੱਖ ਪਾਏ ਦਾ ਸਤਿਗੁਰ ਸੇਵੈ ਸੇਵਡ ਭਾਗੀ ਸਹਿਜ ਭਾਏ ਸੱਚੀ ਲਿਵ ਲਾਗੀ ਸੱਚੋ ਸੱਚ ਕਮਾਵਹਿ ਸਦ ਹੀ ਸੱਚੈ ਮੇਲ ਮਿਲਾਏ ਦਾ ਜਿਸ ਨੂੰ ਸੱਚਾ ਦੇ ਸੁਪਾਏ ਅੰਤਰ ਸਾਚ ਭਰਮ ਚੁਕਾਏ ਸੱਚ ਸੱਚੈ ਕਾ ਆਪੇ ਦਾਤਾ ਜਿਸ ਦੇਵੈ ਸੋ ਸੱਚ ਪਾਏ ਦਾ ਆਪੇ ਕਰਤਾ ਸਭਨਾ ਕਾ ਸੋਈ ਜਿਸ ਨੂੰ ਆਪ ਬੁਝਾਏ ਬੁਝੈ ਕੋਈ ਆਪੇ ਬਖਸੇ ਦੇ ਵਡਿਆਈ ਆਪੇ ਮੇਲ ਮਿਲਾਏ ਦਾ ਹਉ ਮੈਂ ਕਰਦਿਆ ਜਨਮ ਗਵਾਇਆ ਆਗੈ ਮੋਹ ਨਾ ਚੂਕੈ ਮਾਇਆ

ਵੱਡੇ ਭਾਗ ਇਹੋ ਸਰੀਰ ਪਾਇਆ, ਮਾਨਸ ਜਨਮ ਸ਼ਬਦ ਚਿਤ ਲਾਇਆ, ਬਿਨ ਸ਼ਬਦ ਸਭ ਅੰਧ ਅੰਧੇਰਾ, ਗੁਰਮੁਖ ਕਿਸੈ ਬੁਝਾਏ ਦਾ, ਇੱਕ ਕਿਤ ਆਏ ਜਨਮ ਗਵਾਏ, ਮਨਮੁਖ ਲਾਗੀ ਦੂਜੈ ਭਾਏ, ਇਹ ਵੇਲਾ ਫਿਰ ਹੱਥ ਨ ਆਵੈ, ਪਗ ਖਿਸਿਆ ਪਛਤਾਏ ਦਾ, ਗੁਰ ਕੈ ਸ਼ਬਦ ਪਵਿੱਤਰ ਸਰੀਰਾ, ਤਿਸ ਵਿੱਚ ਵਸੈ ਸਚ ਗੁਣੀ ਗਹੀਰਾ, ਸੱਚੋ ਸੱਚ ਵੇਖੈ ਸਭ ਥਾਈ, ਸੱਚ ਸੁਣ ਮਨ ਵਸਾਏ ਦਾ, ਹਉਮੈ ਗਣਤ ਗੁਰ ਸ਼ਬਦ ਨਿਵਾਰੇ, ਹਰ ਜੀਉ ਹਿਰਦੈ ਰੱਖੋ ਉਰਧਾਰੇ, ਗੁਰ ਕੈ ਸ਼ਬਦ ਸਦਾ ਸਾ ਲਾਹੇ, ਮਿਲ ਸਾਚੇ ਸੁਖ ਪਾਏ ਦਾ, ਸੋ ਚੇਤੇ ਜਿਸ ਆਪ ਚੇਤਾਏ, ਗੁਰ ਕੈ ਸ਼ਬਦ ਵਸੈ ਮਨ ਆਏ, ਆਪੇ ਵੇਖੈ ਆਪੇ ਬੁਝੈ, ਆਪੇ ਆਪ ਸਮਾਏ ਦਾ, ਜਿਨ ਮਨ ਵਿੱਚ ਵਤ ਪਾ

ਦਾ ਇਹ ਕਾਇਆ ਪਵਿੱਤ ਹੈ ਸਰੀਰ ਗੁਰ ਸ਼ਬਦੀ ਚੇਤੈ ਗੁਣੀ ਗਹੀਰ ਅੜ ਦਿਨ ਗੁਣ ਗਾਵੈ ਰੰਗ ਰਾਤਾ ਗੁਣ ਕਹਿ ਗੁਣੀ ਸਮਾਏ ਦਾ ਇਹੋ ਸਰੀਰ ਸਭ ਮੂਲ ਹੈ ਮਾਇਆ ਦੂਜੈ ਭਾਏ ਭਰਮ ਭੁਲਾਇਆ ਹਰ ਨਾ ਚੇਤੈ

ਲੱਗਾ ਮਾਇਆ ਮੋਹ ਭਰਮ ਨਾ ਪਾਏ ਦੂਜੇ ਭਾਈ ਲੱਗਾ ਦੁੱਖ ਪਾਏ ਸੂਹਾ ਰੰਗ ਦਿਨ ਥੋੜੇ ਹੋਵੇ ਇਸ ਜਾਤੀ ਫਿਲਮ ਨਾ ਲਾਏ ਦਾ ਇਹੋ ਮਨ ਭੈ ਭਾਈ ਰੰਗਾਏ ਪਿਤ ਰੰਗ ਸਾਚੀ ਮਾਹੀ ਸਮਾਏ ਪੂਰੇ ਭਾਗ ਕੋ ਇਹੋ ਰੰਗ ਪਾਏ ਗੁਰਮਤੀ ਰੰਗ ਚੜਾਏ ਦਾ ਮਨਮੁਖ ਬਹੁਤ ਕਰੇ ਅਭਿਮਾਨ ਦਰਗਹਿ ਕਬ ਹੀ ਨਾ ਪਾਵੇ ਮਾਨ ਦੂਜੇ ਲਾਗੇ ਜਨਮ ਗਵਾਇਆ ਬਿਨ ਬੂਜੇ।

ਦਾ ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਵੇਪਰਵਾਹ ਗੁਰਮੁਖ ਵਣਜ ਸਦਾ ਸੁਖ ਪਾਏ ਸਹਿਜੇ ਸਹਿਜ ਮਿਲਾਏ ਦਾ ਸੱਚਾ ਮਹਿਲ ਸੱਚੇ ਭੰਡਾਰਾ ਆਪੇ ਦੇਵੈ ਦੇਵਨਹਾਰਾ ਗੁਰਮੁਖ ਸਾ ਲਾਹੇ।

ਜਿਸ ਦਾ ਹੱਠ ਸੋਈ ਵੱਧ ਜਾਣੈ, ਗੁਰਮੁਖ ਦੇ ਨਾ ਪੱਛੋ ਤਾਏ ਦਾ, ਹਰ ਜੀਉ ਸਭ ਮਹਿ ਰਹਿਆ ਸਮਾਈ, ਗੁਰ ਪ੍ਰਸਾਦੀ ਪਾਇਆ ਜਾਈ, ਆਪੇ ਮੇਲ ਮਿਲਾਏ ਆਪੇ, ਸਭ ਦੇ ਸਹਿਜ ਸਮਾਏ ਦਾ।

ਹਉਮੈ ਮੈਂ ਮਾਰ ਸਮਾਇਆ, ਸੱਚਾ ਸਾਹਿਬ ਸੱਚੀ ਵਡਿਆਈ, ਗੁਰਪ੍ਰਸਾਦੀ ਵਿਰਲੈ ਪਾਈ, ਨਾਨਕ ਏਕ ਕਹਿ ਬੇਨੰਤੀ, ਨਾਮੇ ਨਾਮ ਸਮਾਇਆ ਮਾਰੂ ਮਹੱਲਾ ਤੀਜਾ, ਨਦਰੀ ਭਗਤਾ ਲਿਹੋ ਮਿਲਾਏ, ਭਗਤ ਸਲਾਹਨ ਸਦਾ ਲਿਵ ਲਾਏ, ਤਉ ਸਰਨਾਈ ਉਪਰਹਿ ਕਰਤੇ, ਆਪੇ ਮੇਨ ਮਿਲਾਇਆ ਪੂਰੇ ਸ਼ਬਦ ਭਗਤ ਸੁਹਾਈ, ਅੰਤਰ ਸੁਖ ਤੇਰੇ ਮਨ ਭਾਈ, ਮਨ ਤਨ ਸੱਚ

ਆਖ ਵਖਾਣੀ। ਹਰ ਹਰ ਕਰਤ ਸਦਾ ਮਨ ਬਿਕਸੈ, ਹਰ ਚਰਨੀ ਮਨ ਲਾਈ ਹੈ। ਹਮ ਮੂਰਖ ਅਗਿਆਨ, ਗਿਆਨ ਕਿਛ ਨਾਹੀ, ਸਤਿਗੁਰ ਤੇ ਸਮਝ ਪੜੀ ਮਨ ਮਾਹੀ। ਉਹ ਦਿਆਲ ਕਿਰਪਾ ਕਰ ਹਰ ਜੀਉ, ਸਤਿਗੁਰ ਕੀ ਸੇਵਾ ਲਾਈ ਹੈ। ਜਿਨ ਸਤਿਗੁਰ ਜਾਤਾ ਤਿਨ ਏਕ ਪਛਾਤਾ, ਸਰਬੇ ਰਵ ਰਹਿਆ ਸੁਖਦਾਤਾ। ਆਤਮ ਚੀਨ ਪਰਮ ਪਦ ਪਾਇਆ, ਸੇਵਾ ਸੁਰਤ ਸਮਾਈ ਹੈ।

ਗੁਰ ਪ੍ਰਸਾਦ ਪਰਮ ਪਦ ਪਾਇਆ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਬਿਨ ਸੇਵਾ ਪਛਕਾਣੀ ਹੈ। ਤੂੰ ਸਭ ਮਹਿ ਵਰਤੈ ਹਰ ਜਗਨਨਾਥ, ਸੋ ਹਰ ਜਪੈ ਜਿਸ

ਨਾਮ ਕੋਟ ਲਖ ਬਾਹਾ, ਹਰ ਜਸ ਕੀਰਤਨ ਸੰਗ ਧਨ ਤਾਹਾ, ਗਿਆਨ ਖੜਗ ਕਰ ਕਿਰਪਾ ਦੇਨਾ, ਦੂਤ ਮਾਰੇ ਕਰ ਧਾਈ ਹੈ, ਹਰ ਕਾ ਜਾਪ ਜਪੋ ਜਪ ਜਪਣੇ, ਜੀਤ ਆਵਹੋ ਵਸੋ ਘਰ ਆਪਣੇ, ਲੱਖ ਚੌਰਾਸੀ ਨਰਕ ਨਾ ਦੇਖੋ, ਰਸਕ ਰਸਕ ਗੁਣ ਗਾਈ ਹੈ, ਖੰਡ ਬ੍ਰਹਿਮੰਡ ਉਧਾਰਨ ਹਾਰਾ, ਕੂਚ ਅਥਾਹ ਗਮ ਅਪਾਰਾ, ਜਿਸਨੂੰ ਕਿਰਪਾ ਕਰੇ ਪ੍ਰਭ ਆਪਣੀ, ਸੋ ਜਨ ਤਿਸੈ ਧਿਆਈ ਹੈ, ਬੰਧਨ ਤੋੜ ਲਈਏ ਪ੍ਰਭ ਮੋਲੇ, ਕਰ ਕਿਰਪਾ ਕੀਨੇ ਘਰ ਬੋਲੇ, ਅਨਹਦ ਰੁਣ ਚੁਨਕਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਨਿਤਾਂ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ, ਘਰਾਂ ਵਿੱਚ ਸੁੱਖ ਵਰਤਾਉਣ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਸਮੂਹ ਸੰਗਤ ਦਾ ਧੰਨਵਾਦ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਦੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਤੇ ਤੇ ਉਤਾਨ ਮੁਣ ਖੇਤੇ ਕਿਤੇ ਰੱਖਣ ਤੂੰ ਹੁੰਦ
1: ਖੇਤੀਆਂ ਪਾਣੀ ਖੇਤੀਆਂ ਪਾਣੀ ਕਿਤੇ ਪਾਸ ਰਹਿੰਦਾ
0: ਖੇਤੀਆਂ ਸੁੱਤੀ ਨਾਨਕ ਅੰਤ ਨਾ ਅੰਤ।

ਕਮਲ ਸੁਰੇਲਾ ਭਗਤ ਕਮਲ।

ਅੰਤ ਨਾ ਕਰਨਾ ਦੇਣਾ ਅੰਤ ਨਾ ਵੇਖਣ ਸੁਣ।

आकाश आकाशवाणी ब्रह्मा सत्स्वांतरम

ਨਾਨਕ ਅੰਤ ਨਾ

ਸੁਰਤ ਨੱਤ ਮਨ ਉਦਤ ਹੈ ਕਰੀਏ ਸੁਰਤ ਦਰਸ਼ਨ ਸੁਰਤ ਕਰਮ ਖੰਡੀ ਪਾਣੀ ਜੋ।

संत सूर मोह भक्ता।

ब्रह्मा सत्सु आम

अंत न सुनी कह नाम, अंत न करना देर नाम, अंत न देखन सुन नाम।

ਇੱਥੇ ਖੱਪ ਸੁਪੈਨ ਦੇਖਾ ਇੱਥੇ ਲੈ ਲੈ ਮੁਸਤਰ ਇੱਥੇ ਮੂਰਖ ਖਾਹੀ ਖਾ ਇੱਥੇ ਅੰਗੂਪ ਰੂਪ ਕਰੂ ਇੱਥੇ ਦਾਸ ਤਰੀਕਾ ਬੰਦ ਖਲਾਸੀ ਭਾਣਾ ਹੋਰ ਆਸ ਨਾ ਚੱਕਿਆ ਜੇ ਕੋ ਖਾਇ ਪਿਆ ਖਾ।

अख्या न जाए आस आस रहे।

ਕਿੱਥੇ ਕਿੱਥੇ ਰੱਖਣ ਤੂੰ ਕਿੱਥੀਆਂ ਪਾਣੀ ਕਿੱਥੀਆਂ ਪਾਣੀ ਕਿੱਥੇ ਪਾਸ ਕਿੱਥੀਆਂ ਸੁਣਦੀ ਨਾਨਕ ਅੰਤ

ਬ੍ਰਹਮਾ ਸਤਿ ਸ਼੍ਰੀ ਅਕਾਲ।

अंत न सुनी कहना, अंत न करना देना, अंत न देखना सुनना।

ਅਮੁੱਲ ਪਾਏ ਸੁਮਣਾ ਕਮਾਏ ਅਮੁੱਲ ਧਰਮ ਅਮੁੱਲ ਦੀਪਾਂ ਅਮੁੱਲ ਫੁੱਲ ਅਮੁੱਲ ਪਰਵਾਨ ਅਮੁੱਲ ਭਗਤੀ ਅਮੁੱਲ ਨਿਸ਼ਾਨ ਅਮੁੱਲ ਧਰਮ ਅਮੁੱਲ ਪਰਵਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ।

ਕੋਲ ਦਿਗਾਰ ਤਾਂ ਲਿਖੇ ਫਿਰ ਗਾਵਾ ਰੰਗਾਵਾ ਸੋ ਦਰ ਤੇਰਾ ਸੋ ਕਰਕੇ ਜਿਤ ਬੈਠ

ਕਾਨਾਂ ਮੁਣ ਕੇ ਤੇ ਕਿਤੇ ਰਤਨ ਚੁਣਦ ਕਿਤੀਆਂ ਸੁਣੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪ੍ਰਚੰਡ।

ਅਸ਼ਾਂਤ ਕਾਲ ਵੱਡ ਹੱਸਿਆ ਕਮਾਏ ਸੰਤ ਪਾਪੀ ਪਾਪ ਅਸ਼ਾਂਤ ਕੂੜੇ ਆਲ ਕਰੇ ਫਿਰਾਏ ਸੰਤ ਮਲੇਰ ਮਾਲ ਭਾਖਾਏ ਅਸ਼ਾਂਤ ਨਿੰਦਕ ਕਰੇ ਭਾ ਨਾਨਕ ਨੀਚ ਕਹਿ ਜਾ ਮਾਰਿਆ ਨਾ ਜਾਵਾਂ ਤੇ ਜੋ ਤੁਧ ਭਾਵੈ ਸਹੀ ਭਲੀ ਕਰ ਸਦਾ ਸਦਾ ਮਤ ਨਿਰੰਕਾਰ ਸੰਤ ਨਾਮ ਸੰਤ ਨਾਮ ਗਾਉਂ ਗਾਉਂ।

ਕੱਢਾਂ ਦੇਖੋ ਪਾਵੈ ਦਿਲਨਾਮਾ ਸੁਣਿਆ ਮਨਿਆ ਮਜੀਤਾ ਪਾਓ ਅੰਤਰ ਕਰਤੀ ਰਗ ਮਰਨਾ ਸਭੁਣ ਤੇਰੇ ਸੁਣਾਈ ਬਿਣ ਕੀਤੇ ਬਸ ਆਸ ਪਾਣੀ ਬ੍ਰਹਮਾ ਸਤ ਸੁਹਾਨ ਕਵਣ ਸੁਣੇਗਾ ਭਗਤ ਕਵਣ।

ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਹਣ।

नानक अंत ना।

ਨਾਨਕ ਵੱਡਾ ਆਖੀਆਂ ਆਪੇ ਜਾਣਿਆ ਇਹ ਸਾਲਾ ਦੀ ਸਲਾਹ ਹੈ ਨਦੀਆਂ ਉੱਤੇ ਬਾਹ ਪਰ ਸੋਮ ਨਾ ਜਾਣ ਸਮੁੰਦਰ ਚਾ ਕੀੜੀ ਪੁੱਲ ਨਵਾਉਣੀ ਅੰਤ ਨਾ ਸੁੱਤੀ ਕਹਿਣ ਨਾਲ ਅੰਤ ਨਾ ਕਰਨਾ ਦੇਰ ਨਾਲ ਅੰਤ ਨਾ ਵੇਖਣ ਸੁਣਨ

ਕਰਮ ਖੰਡ ਕਾ

ਕਿੱਥੇ ਕਿੱਥੇ ਰੱਖਣ ਤੂੰ ਕਿੱਥੀਆਂ ਪਾਣੀ ਕਿੱਥੀਆਂ ਪਾਣੀ ਕਿੱਥੇ ਪਾਸ ਕਿੱਥੀਆਂ ਸੁਣਦੀ ਨਾਨਕ ਅੰਗ।

संत सूर मोह भक्ता।

अंत न सुनी कहन नाम अंत न करना देर नाम अंत न वेखन सुन नाम।

ਇੱਥੇ ਖੱਪ ਪੈਂਦੇ ਦਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਹੀ ਦਾ ਇੱਥੇ ਅੰਗੂਠ ਚੁੱਕਰ ਇਹ ਭੇਦਾ ਸਹੀ ਦਾ ਬੰਦ ਖਲਾਸੀ ਭਾਣ ਹੋਰ ਆਸਣ ਚੱਕਿਆ।

ਗਾਵਣ ਪੰਡਿਤ ਪਰ

ਕਿੱਥੇ ਕਿੱਧਰ ਸੰਗੂੰ ਕਿੱਥੀਆਂ ਪਾਣੀ ਕਿੱਥੀਆਂ ਪਾਣੀ ਕਿੱਥੇ ਪਾਸ ਸੁਰਿੰਦਰ ਕਿੱਥੀਆਂ ਸੁੱਤੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ ਨੂੰ

मात्र मन उदत है करिए सुरा सुदर्शन कर्म खंड की पांडो

संत सूर्य मोह मक्ता।

0: ਕਰਦਾ
1: ਕਵਣ ਸਵੇਲਾ ਫਕਤ ਕਵਣ ਕਵਣ ਸਿਰਫ ਕਵਣ ਕਵਣ ਸਿਰਫ

ਰਤਨ ਪਾਏ ਤੇਰੇ ਅਸਰ ਤੀਰਤ ਨਾਲੇ ਗਾਵੈ ਜੋਰ ਮਹੰਤ

ਕਹਿੰਦੇ ਕਿੱਧਰ ਸੰਦੂਨ ਕਿੱਤੀਆਂ ਬਾਣੀ ਕਿੱਤੇ ਕਿੱਤੀਆਂ ਸੁਣੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪ੍ਰਚੰਡ।

संत सूर मोह।

ਕਮਲ ਸੁਮੇਲਾ ਭਗਤ ਕਮਲ ਕਮਲ ਸਿੱਧ ਕਮਲ

ਮੈਂ ਜਾਣਿਆ ਇਹ ਸਾਲਾਂ ਦੀ ਸਾਲਾ ਹੈ ਇਹਦੀ ਨਦੀਆਂ ਤੇ ਬਾਹ ਕੌਣ ਸਮੁੰਦ ਨਾ ਜਾਣ ਸਮੁੰਦ ਚਾ ਸਕਦਾ ਕੀੜੀ ਪੁੱਲ ਨਾ ਆਉਣੀ ਅੰਤ ਨਾ ਸੁਣੀ ਕਹਿਣ ਨਾਨਕ ਅੰਤ ਨਾ ਕਰਨਾ ਦੇ ਨਾਨਕ ਅੰਤ ਨਾ ਵੇਖਣ ਸੁਣਨ

ਕੱਚ ਖਾਈ ਉੱਥੇ ਪਾਏ ਨਾਨਕ ਪੈਰ।

ਸਾਲਾ ਦੀ ਸਾਲਾ ਹੈ ਨਦੀਆਂ ਤੇ ਬਾਹਰ ਪਾਣ ਤੋਂ ਨਾ ਜਾਣ ਸਮੁੰਦਰ ਸਾ ਕੀੜੀ ਤੁਲਣੀ ਅੰਤ ਨਾ ਸੁਣੀ ਕਹਿਣ ਨਾਮ ਅੰਤ ਨਾ ਕਰਨਾ ਦੇਣ ਨਾਮ ਅੰਤ ਨਾ ਵੇਖਣ ਸੁਣਨ

ਧਰਮ ਸਾਧਨ ਨਾਇਆ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦੜੀ ਕਰਮ ਸਵੈ ਕੱਚ ਖਾਈ ਉੱਥੇ ਪਾਏ ਨਾਨਕ ਗਿਆ।

ਗਿਆਨ ਪਰਚਨ।

ਆਵੇ ਜਾਏ ਇਹ ਸਾਲਾਂ ਦੀ ਸਲਾਹ ਹੈ ਨਦੀਆਂ ਤੇ ਬਾਹਰ

ਇੱਥੇ ਖਪਸ ਪੈਂਦੇ ਦਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਈ ਦਾ ਇੱਥੇ ਅੰਗੂਠ ਸੋਚ ਕਰੂ ਇੱਥੇ ਦਾਸ ਤਰੀਕਾ ਬੰਦ ਖਲਾਸੀ ਭਾਣਾ ਹੋਰ ਆਸ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਕੋਟਲ ਗੁਰੂ ਸੇਵੀ ਐਨ ਸਹਿਜ ਸੋਏ, ਦਰਸ਼ਨ ਪਰਸਿਆ ਗੁਰੂ ਕੇ, ਜਨਮ ਮਰਨ ਦੁਖ ਜਾਏ। ਸਿੱਧਣ ਸੱਚਾ ਪਾਤਸ਼ਾਹੋ, ਸਾਹਾਂ ਦੀ ਸਾਹੋ, ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਬੇਸਾਹੋ। ਹੋਵੇ ਸਿਸ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀ ਹੈ, ਦਿੱਠੇ ਸੱਚੇ ਪਾਤਸ਼ਾਹੋ, ਮਲ ਜਨਮ ਜਨਮ ਦੀ ਕੱਟੀ ਹੈ। ਟੋਡੀ ਮਹੱਲਾ ਪੰਜਵਾਂ, ਘਰ ਪੰਜਵਾਂ ਦੋ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਐਸੋ ਗੁਣ ਮੇਰੋ ਪ੍ਰਭ ਜੀ ਕੀਨਾ, ਪੰਜ ਦੋਖ

ਮਨ ਬਸੈ ਗੁਰਮੁਖ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਸਣੀ ਗਰਭ ਨਵਾਰ ਸਮਿਓ ਜਿਨ ਇਹੋ ਜਗਤ ਰੂਪਾਇਆ ਤੇ ਪਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨੁਖ ਮਨਮੁਖ ਮੁਗਧ ਗਵਾਰ ਘਟ ਘਟ ਜੋਤ ਨਿਰੰਤਰੀ ਬੂਝੇ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਇਨ ਕੀਚੈ ਸਾਵਾਸ ਸੱਚੇ ਸੇਤੀ ਰਲ ਮਿਲੇ ਸੱਚੇ

ਮਾਰਗ ਬੇਨਤੀ ਤੂੰ ਸਰਬਰ ਤੂੰ ਹੰਸ ਕੋ ਤੂੰ ਹੈ ਕਵੀਆ ਤੂੰ ਹੈ ਆਪੇ ਬੇਗ ਬਿਗਸ ਸ੍ਰੀ ਰਾਗ ਮਹਲਾ ਪਹਿਲਾ ਕਰ ਤੀਜਾ ਇਹ ਸੰਤ ਧਰਤੀ ਬੀਜ ਕਰਮਾ ਕਰੋ ਚਲਣ ਆ ਪਾਓ ਸਰੰਗ ਪਾਣੀ ਮਨ ਕਿਰਸਾਨ ਹਰ ਹਿਰਦੇ ਜਮਾਏ ਲੈ ਇਹ ਪਾਵਤ ਪਦ ਨਿਰਬਾਣੀ ਕਾਹੇ ਗਰਭਸ ਮੂੜੀ ਮਾਇਆ ਸੁਤੋ ਸਗ ਕਲ ਸਰ ਮਾਤਾ ਤੇਰੇ ਹੋਏ ਨ ਅੰਤ ਸਖਾਇਆ ਰਹੋ ਬਿਖੇ ਬਿਕਾਰ ਦੁਸ਼ਟ ਕਿਰਕਾ ਕਰੇ ਇਨ ਸਾਜ ਆਤਮੇ ਹੋਏ ਤੇ ਆਈ ਜਾਪ ਤਬ ਸੰਜਮ ਹੋਏ ਜਬ ਰਾਖੇ ਕਮਲ ਬਿਖਸੇ ਮਦ ਅਸਰ ਮਨਾਈ ਜਬ ਤਬ ਸੰਜਮ ਹੋਏ ਜਬ ਰਾਖੇ ਕਮਲ ਬਿਖਸੇ ਮਦ ਅਸਰ ਆਸਰਮ ਹੋਈ ਅਸਰਮ ਮਾਈ ਬੀਸ ਸਪਤਾਹ ਰੋ ਬਾਸੁਰੂ ਸੰਗ੍ਰਹਿ ਹੈ ਤੀਨ ਖੋੜਾ ਨਿਤ ਕਾਲ ਸਾਰ ਹੈ ਦਸ ਅਠਾਰ ਮੈਂ ਅਪਰੰਪਰੋ ਤੀਨ ਕਹਿ ਨਾਨਕ ਏਕ ਸਾਰ ਹੈ ਸ੍ਰੀ ਰਾਗ ਮਹਲਾ ਪਹਿਲਾ ਕਰ ਤੀਜਾ ਅਮਲ ਕਰ ਧਰਤੀ ਬੀਜ ਸਾਧੂ ਕਰ ਸਚੀ ਆਵ ਨਿਤ ਦੇਹ ਪਾਣੀ ਹੋਏ ਕਿਰਸਾਨ ਇਮਾਨ ਜੰਮਾਏ ਲੈ ਪਿਸ ਦੋ ਚਿਗ ਮੂੜੇ ਏ ਬਜਾਣੀ ਮਤ ਜਾਣ ਸਹਿ ਗਲੀ ਪਾਇਆ ਮਾਲ ਕੈ ਮਾਣੇ ਰੂਪ ਕੀ ਸੋਭਾ ਇਸ ਵਿਧੀ ਜਨਮ ਗਵਾਇਆ ਰਾਓ ਐਪ ਤਨ ਇਕੜੋ ਏ ਮਨ ਮੀਟ ਮੀਟ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਔਰ ਉਸਤਾਦ ਨਿਸ ਪਾਖਿਆ ਬੋਲੇ ਕਿ ਬੂਝੇ ਜਾ ਨਹਿ ਬੁਝਾਈ ਆਖਣ ਸੁਣਨਾ ਪੌਣ ਕੀ ਬਾਣੀ ਕਿਮਲ ਰਤਾ ਮਾਇਆ ਖੀ ਨਤਰ ਦਿਲ ਹੈ ਪਸੰਦੇ ਜਿਨੀ ਕਰ ਏਕ ਧਿਆਇਆ ਈ ਕਰ ਰੱਖੇ ਪੰਜ ਕਰ ਸਾਥੀ ਨੌ ਸ਼ੈਤਾਨ ਮਤ ਕਰ ਜਾਈ ਨਾਨਕ ਆਖੇ ਰਾਹੇ ਪੈ ਚਲਣਾ ਮਾਲ ਤਨ ਕਿਸਕੂ ਸੰਜਿਆਹੀ ਸ੍ਰੀ ਰਾਗ ਮਹਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰੇ ਆਖਿਆ ਸੰਸਾਰੋ ਆਪ ਕਾਗ ਜਿਨ ਬੰਦ ਰਹਾਈ ਤਨ ਤਿਰਜਣ ਹਾਰੋ ਮਰਨਾ ਮੁੱਲਾ ਮਰਨਾ ਪੀ ਕਰਤਾਰੋ ਡਰਨਾ ਰਹਾਓ ਤਾਤੂ ਮੁੱਲਾ ਤਾਤੂ ਕਾਜੀ ਜਾਹੇ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹਿ ਨਾ ਭਰੀਏ ਪਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈ ਪੀ ਹੋਸੀ ਜਾਏ ਨਾ ਜਾਸੀ ਸਤੜਾ ਸਿਰਜਣ ਹਾਰੋ ਪੰਜ ਭਗਤ ਨਿਵਾਸ ਗੁਜ਼ਾਰਾ ਹੈ ਪੜੇ ਕਤੇਵ ਕੁਰਾਣਾ ਨਾਨਕ ਆਕੇ ਗੋਰਸ ਦੇਈ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹਲਾ ਪਹਿਲਾ ਕਰ ਚੌਥਾ ਇੱਕ ਸੁਹਾਨ ਦੋਏ ਸੁਹਾਣੀ ਨਾਲ ਭਲਕੇ ਭੌਕੇ ਸਦਾ ਭਏ ਆਲ ਕੂੜ ਛੁਰਾ ਮੁੱਠਾ ਮੁਰਦਾਰ ਸਥਾਨਕ ਰੂਪ ਰਹਾ ਕਰਤਾਰ ਮੈਂ ਪਦ ਕੀ ਪੰਧ ਨ ਕਰਨੀ ਕੀ ਕਾਰ ਹੋ ਵਿਗੜੇ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹ ਆਧਾਰ ਰਹਾਓ ਮੁਖ ਨਿੰਦਾ ਆਖਾ ਦਿਨ ਰਾਤ ਪਰ ਜੋਹੀ ਪਰ ਕਰ ਜੋਹੀ ਨੀਚ ਅਨਸਨਾਥ ਕਾਂਕੂ ਤਨ ਬਸੇ ਚੰਡਾਲ ਧਾਨਕ ਰੂਪ ਰਹਾ ਕਰਤਾਰ ਪਾਹੀ ਸੁਰਤ ਅਮਲੁਕੀ ਵੇਸ਼ ਔਰ ਟਗਵਾੜਾ ਟਗੀ ਦੇਸ਼ ਕਰਾ ਸਿਆਣਾ ਬਹੁਤਾ ਪਹਾਰ ਧਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਔਖ ਮੂਹ ਦੇਸਾ ਦੁਸ ਚੋਰ ਨਾਨਕ ਨੀਜ ਕਹਿ ਵਿਚਾਰ ਧਾਨਕ ਰੂਪ ਰਹਾ ਕਰਤਾਰ ਸ੍ਰੀ ਰਾਗ ਮਹਲਾ ਪਹਿਲਾ ਕਰ ਚੌਥਾ ਏਕਾ ਸੁਰਤ ਜੀਤੇ ਹੈ ਜੀਆ ਸੁਰਤ ਵੀ ਹੋਣਾ ਕੋਈ ਨਾ ਕੀਆ ਜੇ ਸੁਰਤ ਸਿਹਾ ਤਿਨ ਰਾਹੋ ਲੇਖਾ ਏਕੋ ਆਵ ਹੋ ਜਾਹੋ ਕਾਹੇ ਜੀ ਕਹੇ ਚਤਰਾਈ ਲੇਵੇ ਦੇਵੇ ਢਿਲ ਨਾ ਪਾਈ ਰਾਹੋ ਤੇਰੇ ਜੀ ਜੀਆ ਕਾ ਸੋਹੇ ਕਿਸ ਕੋ ਸਾਹਿਬ ਆਵੇ ਰੋਹੇ ਯੇਸੂ ਸਾਹਿਬ ਆਵੈ ਰੋਹੇ ਸੋ ਉਹਨਾਂ ਕਾ ਤੇਰੇ ਹੋਏ
ऐसी बोल बिगाड़ बिगाड़ है बोल, ऐसी बोल बिगाड़ बिगाड़ है बोल, तू नजरी अंदर तो लै तोल, जय करनी तै पूरी मत करनी बाजो कटे कट, प्रणव नानक ज्ञानी कैसा होए, आप जाने बूझे सोए, गुरप्रसादी करे विचार, सो ज्ञानी दर के परवान, श्री राग महला पहला कर चौथा, तू दरियाओ दाना बिना मैं मछली कैसे अंतला, जह जय देखा तै तै तू है तुझसे निकसी फूट मरा, न जाना भ्यो न जाना जाली, जा दुख लागे ता तुझे संभाली, रहाओ तू भरपूर जानिया मैं दूर, जो कुछ करी चुसे रे हजूर हजूर, तू देखे हो मुकुर पाओ तेरे कम न तेरे नाए, जेता दे जेता हो पखाओ ब्यादर नाही कैदर जाओ, नानक एक कहे अरदास हो उस नान की कहे अरदास, यूपन तो तेरे पास, आपे नेड़े दूर आपे

ਕਿਆ ਪਾਏ ਆਪ ਵੀ ਆਪ ਹੀ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮਸਤ ਲੂਣੀ ਪਿੱਕਾ ਸਾਧ ਨਾਨਕ ਆਣੇ ਆਵੇ ਰਾਸ ਬਿਨ ਨਾਵੇ ਨਾਹੀ ਸਾਵਾਸ ਸ੍ਰੀ ਰਾਗ ਮਹਲਾ ਪਹਿਲਾ ਕਰ ਪੰਜਵਾ ਅਛਲ ਛਾਈ ਨਾ ਛਲੈ ਹੈ ਕਾਓ ਕਟਾਰਾ ਕਰ ਸਕੈ ਜੋ ਸਾਹਿਬ ਰਾਖੇ ਤੂ ਰਹੈ ਇਸ ਲੋਭੀ ਕਾ ਜੀਉ ਟਲ ਪਲੈ ਬਿਨ ਸੇਲ ਸੇਲ ਦੀਵਾ ਕਿਉਂ ਜਲੈ ਰਹਾਓ ਕੋਸੀ ਪੁਰਾਣ ਕਮਾਈਐ ਬਹੁ ਬੱਟੀ ਇਸ ਤਨ ਪਾਈਐ ਸਚ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਕਿਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਲੈ ਰਹਾਓ ਇਤ ਸਨ ਲਾਗੇ ਬਾਣੀਆ ਸੁਖ ਹੋਵੇ ਸੇਵ ਕਮਾੜੀਆ ਸਭ ਦੁਨੀਆ ਆਵਣ ਜਾਣੀਆ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਠਣ ਪਾਈਐ ਕੋ ਨਾਨਕ ਬਾਹਰ ਲੁੜਾਈਐ ਸ੍ਰੀ ਰਾਗ ਮਹਲਾ ਤੀਜਾ ਕਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਓ ਸਤਿਗੁਰ ਸੇਵੀ ਆਪਣਾ ਏਕ ਮਨ ਇਹ ਚਿਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇਹ ਬੁਝਾਏ ਮਨ ਚਿੰਦਿਆ ਬਰ ਪਾਵਣਾ ਜੋ ਇੱਛੇ ਸੋ ਫਲ ਪਾਏ ਨਾਉ ਧਿਆਈਏ ਨਾਉ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਗ ਤਿਕ ਜਾਏ ਮਨ ਮੇਰੇ ਹਰ ਰਸ ਚਾਗ ਤਿਕ ਜਾਏ ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ ਜਿਨੀ ਸਤਿਗੁਰੂ ਸੇਵਿਆ ਜਿਨੀ ਪਾਇਆ ਨਾਮ ਨਿਧਾਨ ਅੰਤਰ ਹਰ ਸਿਰਵ ਰਹਿਆ ਚੂਕਾ ਮਨ ਅਭਿਮਾਨ ਹਿਰਦੇ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਿਹਾ ਆਇਆ ਦਰਗਹਿ ਮਾਨ ਸਤਿਗੁਰੂ ਸੇ

ਜਿਨ੍ਹਾਂ ਨਾਮੇ ਲਗਾ ਪਿਆਰ ਸਹੀ ਸੁਖੀ ਸੌ ਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ ਮਿਲੇ ਨਾ ਪਾਈਐ ਮੋਹ ਪਿਆਰ।

ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ। ਘਰ ਹੋਦਾ ਪੁਰਖ ਨਾ ਪਛਾਣਿਆ ਅਭਿਮਾਨ ਉੱਠੇ ਅਹੰਕਾਰ। ਸਤਿਗੁਰ ਕਾ ਕਿਆ ਫਿਟਕਿਆ ਮੰਗ ਤੱਕੇ ਸੰਸਾਰ। ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ। ਮਨ ਮੇਰੇ ਸਦਾ ਹਰ ਵੇਖ ਦੂਰ। ਜਨਮ ਮਰਨ ਦੁੱਖ ਪਰ ਹਰੇ ਸ਼ਬਦ ਰਹਿਆ ਭਰਪੂਰ ਰਹੋ। ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਆਧਾਰ। ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ। ਸੱਚਾ ਸਾਹੋ ਵਰਤਦਾ ਕੋ ਇਨਾ ਮੇਟਣ ਹਾਰ। ਮਨ ਮੁਖ ਮੈਂ ਨਾ ਪਾਈ ਅਨੀ ਕੂੜ ਮੁਠੇ ਕੂੜਿਆਰ। ਹਉਮੈ ਕਰਤਾ ਜਗ ਮੁਆ ਗੁਰ ਬਿਨ ਭੋਰ ਅੰਧਾਰ। ਮਾਇਆ ਮੋਹੇ ਵਿਸਾਰਿਆ ਸੁਖ ਦਾਤਾ ਦਾਤਾਰ। ਸਤਿਗੁਰ ਸੇਵੇ ਤਾਂ ਉਭਰੇ ਸੱਚ ਰੱਖੇ ਉਰਧਾਰ। ਕਿਰਪਾ ਤੇ ਹਰ ਭਾਈਏ ਸੱਚ ਸ਼ਬਦ ਵਿਚਾਰ। ਸਤਿਗੁਰ ਸੇਵ ਮਨ ਨਿਰਮਲਾ ਹਉਮੈ ਤਜ ਵਿਕਾਰ। ਆਪ ਛੋੜ ਜੀਵਤ ਮਰੇ ਗੁਰ ਕੈ ਸ਼ਬਦ ਵਿਚਾਰ। ਧੰਦਾ ਧਾਵਤ ਰਹਿ ਗਏ ਲਾਗਾ ਸੱਚ ਪਿਆਰ। ਸੱਚ ਰਤੇ ਮੁਖ ਉਜਲੇ ਹਿਤ ਸੱਚ ਹੈ ਦਰਬਾਰ। ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ। ਇਸ ਨਾਨ ਦਾਨ ਜੇਤਾ ਕਰੇ ਦੂਜੇ।

ਕੈ ਹੇਤ ਪਪਿਆ ਪਾਰ ਸ੍ਰੀ ਰਾਗ ਮਹੱਲਾ ਪੰਜਵਾ ਕੇ ਸੋ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋ ਆਪ ਗਵਾਏ ਇਹਾ ਸੇਵਾ ਚਾਕਰੀ ਨਾਮ ਵਸੇ ਮਨ ਆਏ ਨਾਮੇ ਹੀ ਤੇ ਸੁਖ ਪਾਈਐ ਸੱਚੇ ਸ਼ਬਦ ਸੁਹਾਏ ਮਨ ਮੇਰੇ ਆਂਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਖੂੰਜ ਪੜੇਗੀ ਖੇਤ ਰਹਾਉ ਮਨ ਕੀਆਂ ਇੱਛਾਂ ਪੂਰੀਆਂ ਸ਼ਬਦ ਰਹਿਆ ਭਰਪੂਰ ਭੈ ਪਾਏ ਭਗਤ।

ਸ਼ਬਦ ਮਨ ਮੋਹਿਆ, ਪ੍ਰਭ ਆਪੇ ਲਏ ਮਲਾਏ, ਹਨ ਦਿਨ ਨਾ ਮੇਰਤਿਆ, ਜੋਤੀ ਜੋਤ ਸਮਾਏ, ਜੋਤੀ ਓ ਪ੍ਰਭ ਜਾਪਦਾ, ਬਿਨ ਸਤਿਗੁਰ ਬੂਝ ਨਾ ਪਾਏ, ਜਿਨ ਕੋ ਪੂਰਬ ਲਿਖਿਆ, ਸਤਿਗੁਰ ਭੇਟਿਆ ਤਿਨ ਆਏ, ਬਿਨ ਨਾਵੇ ਸਭ ਡੂਮਣੀ, ਦੂਜੇ ਭਾਏ ਕਵਾਏ, ਇਸ ਬਿਨ ਘੜੀ ਨਾ ਜੀਵਦੀ, ਦੁਖੀ ਰਹਿਣ ਵਿਹਾਏ, ਭਰਮ ਪੁਲਾਣਾ ਅੰਦਲਾ, ਫਿਰ ਆਵੇ ਜਾਏ, ਨਦਰ ਕਰੇ ਪ੍ਰਭ ਆਪਣੀ, ਆਪੇ ਲਏ ਮਿਲਾਏ, ਸਭ ਕਿਚ ਸੁਣਦਾ ਵੇਖਦਿਆ, ਕਿਉ ਮੁਕਰ ਪਿਆ ਜਾਏ, ਪਾਪੋ ਪਾਪ ਕਮਾਵਦੇ, ਪਾਪੇ ਪਚਹੇ ਪਚਾਏ, ਸੋ ਪ੍ਰਭ ਦੰਤ ਨਾ ਆਵੇ, ਮਨ ਮੁਖ ਬੂਝ ਨਾ ਪਾਏ, ਜਿਸ ਵਖਾਲੇ ਸੋਈ ਵੇਖੈ, ਨਾਨਕ ਗੁਰਮੁਖ ਪਾਏ, ਸਰੀ ਰਾਗ ਮਹੱਲਾ ਤੀਜਾ, ਬਿਨ ਗੁਰ ਤੂੰ ਰੋਗ ਨਾ ਟੁੱਟੀ, ਹੋਮੇ ਪੀੜ ਨਾ ਜਾਏ, ਗੁਰ ਪ੍ਰਸਾਦੀ ਮਨ ਵਸੈ, ਨਾਮੇ ਰਹੇ ਸਮਾਏ, ਗੁਰ ਸਬਦੀ ਹਰ ਪਾਈਐ, ਬਿਨ ਸਬਦੇ ਪਰਮ ਪੁਲਾਏ, ਮਨ ਰੇ ਨਿਜ ਕਰ ਵਾਸਾ ਹੋਏ, ਰਾਮ ਨਾਮ ਸਲਾਹੇ ਤੂੰ, ਫਿਰ ਆਵਣ ਜਾਣਾ ਹੋਏ ਰਾਵ, ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਨਾ ਕੋਏ, ਸਬਦ ਸਲਾਹੀ ਮਨ ਵਸੈ, ਸਹਿਜੇ ਹੀ ਸੁਕੋਏ, ਸਭ ਨਦਰੀ ਅੰਦਰ ਵੇਖਦਾ, ਜੈ ਭਾਵੇ ਤਾ ਦੇ ਓਮੇ, ਸਭ ਗਣਤ ਗਣਤੇ ਨੌ ਸੁਖ ਨਾਏ, ਵਿਖ ਗੇ ਕਾਰ ਕਮਾਵਣੀ, ਵਿਖੀ ਮਾਹੇ ਸਮਾਏ, ਬਿਨ ਨਾ ਬੇਟੋ ਨਾ ਪਾਈਅਨ, ਜਾਂ ਪ੍ਰਦੂਖ ਸਹਾਏ, ਜਿਉ ਪਿੰਡ ਸਭ ਤਿਸਦਾ, ਦਿਸੇ ਦਾ ਆਧਾਰ ਸਮਾਏ, ਬਿਨ ਨਾਵੇ ਟੋ ਨਾ ਪਾਈਅਨ, ਜਾਂ ਪ੍ਰਦੂਖ ਸਹਾਏ, ਜਿਉ ਪਿੰਡ ਸਭ ਤਿਸਦਾ, ਦਿਸੇ ਦਾ ਆਧਾਰ

ਮਹੱਲਾ ਤੀਜਾ ਤਿਨਾ ਆਨੰਦ ਸਦਾ ਸੁੱਖੈ ਜਿਨਾ ਸੱਚ ਨਾਮ ਆਧਾਰ ਗੁਰ ਸਬਦੀ ਸੱਚ ਪਾਇਆ ਦੁੱਖ ਨਿਵਾਰਣ ਹਾਰ ਸਦਾ ਸਦਾ ਸੱਚੇ ਗੁਣ ਗਾਵੇ ਸੱਚੇ ਨਾਇ ਪਿਆਰ ਕਿਰਪਾ ਕਰਕੇ ਆਪਣੀ ਜੀ ਤੋਨ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਉ ਰਹੇ ਸਮਾਏ ਰਹਾਉ ਸੱਚੀ ਭਗਤੀ ਮਨ ਲਾਲ ਤੀਆ ਰੱਤਾ ਸਹਿਜ ਸਵਾਏ ਗੁਰ ਸਬਦੀ ਮਨ ਮੋਹਿਆ ਕਹਿਣਾ ਕੱਛੂ ਨਾ ਜਾਏ ਜੇ ਵਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖ ਉਹ ਰੰਗ ਪਾਈਐ ਜਿਸ ਨੂੰ ਕਿਰਪਾ ਕਰੇ ਰਜਾਏ ਸੰਸਾ ਇਹੋ ਸੰਸਾਰ ਹੈ ਸੁੱਤਿਆ ਰਹਿਣ ਵਿਹਾਏ ਇੱਕ ਆਪਣੇ ਭਾਣੇ ਕੱਢ ਲਈ ਹਨ ਆਪੇ ਲਏ ਉਨ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਇਆ ਮਾਇਆ ਮੋਹ ਚੁਕਾਏ

ਆਪ ਖੁਆਇਨ ਦੂਜੇ ਛੱਡੀਅਨ ਲਾਏ ਗੁਰਮਤੀ ਹਰ ਪਾਈਐ ਜੋਤੀ ਜੋਤ ਮਲਾਏ ਹਣ ਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰ ਸਬਦੀ ਮਨ ਰੰਗਿਆ ਰਸਨਾ ਪੇ ਪਿਆਰ ਮੇਰ ਸਤਿਗੁਰ ਕਿਨ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈ ਨਾ ਉਤਰੇ ਜਿਚਰ ਗੁਰ ਸਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੇ ਭਾਣੇ।

ਆਪ ਉਪਾਏ ਸਭ ਇੱਕੋ ਇੱਕ ਵਰਤ ਦਾ ਅਲੱਖ ਨਾ ਲੱਖਿਆ ਜਾਏ ਆਪੇ ਪ੍ਰਭੂ ਦੇ ਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦ ਮਨ ਵਸਿਆ ਸਚ ਰਹੇ ਲਿਵਲਾਏ ਮਨ ਮੇਰੇ ਗੁਰ ਕੀ ਮਨ ਲਹਿਰ ਜਾਏ ਮਨ ਤਨ ਸੀਤਲ ਸਭ

ਆਏ ਹੁੰਦੇ ਕੂੜੀ ਮੁੱਠੀ ਕੂੜਿਆਰ ਫਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹੁ ਮਨ ਮੁਖ ਕੰਤ ਨਾ ਪਛਾਣਨੀ ਤਿੰਨ ਕੋ ਰਹਿਣ ਵਿਆਏ ਗਰਭ ਅਟਿਆ ਤ੍ਰਿਸ ਨਾ ਜਲਹਿ ਦੁੱਖ ਪਾਵੇ ਦੂਜੇ ਭਾਏ ਸ਼ਬਦ ਰਤੀਆਂ ਸੁਹਾਗਣੀ ਤਿੰਨ ਵਿੱਚ ਹੋਮੇ ਜਾਏ ਸਦਾ ਫਿਰ ਰਾਵੇ ਆਪਣਾ ਤਿਨਾ ਸੁਖੇ ਸੁਖ ਵਿਹਾਏ ਗਿਆਨ ਵਿਹੋਣੀ ਫਿਰ ਮੁਤੀਆ ਪ੍ਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰੈ ਬਿਨ ਫਿਰ ਦੇਖ ਭੁੱਖ ਨਾ ਜਾਏ ਆਵੋ ਮਿਲੋ ਸਹੇਲੀ ਹੋ ਮੈਂ ਫਿਰ ਦਿਓ ਮਿਲਾਏ ਪੂਰੇ ਭਾਗ ਸਤਿਗੁਰ ਮਿਲੈ ਫਿਰ ਪਾਇਆ ਸਚ ਸਮਾਏ ਸੇ ਸਹੀਆ ਸੁਹਾਗਣੀ ਜਿਨ ਕੋ ਨਜ਼ਰ ਕਰੇ ਕਸਮ ਪਛਾਣੇ ਆਪਣਾ ਤਨ ਮਨ ਆਗੇ ਦੇ ਘਰ ਵਰ ਪਾਇਆ ਆਪਣਾ ਹੋਮੇ ਦੂਰ ਕਰੇ ਨਾਨਕ ਸੁਭਾਵੰਤੀਆਂ ਸੁਹਾਗਣੀ ਆਣ ਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇੱਕ ਫਿਰ ਰਾਵੇ ਆਪਣਾ ਹੋ ਕੇਦਾਰ ਪੁੱਛੋ ਜਾਏ ਸਤਿਗੁਰ ਸੇ

ਪ੍ਰਭ ਦੇਖਿਆ ਦੁੱਖ ਜਾਏ। ਜਾਏ ਪੁੱਛਾਂ ਤਿੰਨ ਸੱਜਣਾ, ਪ੍ਰਭ ਕਿਤ ਵਿਦ ਮਿਲੇ ਮਿਲਾਏ। ਮੇਰੇ ਸਤਿਗੁਰਾ

ਸਤਿਗੁਰ ਸੇਵੇ ਲੱਗਿਆ ਕੜ ਰਤਨ ਦੇਵੇ ਪਰਗਾਸ ਧੰਨ ਵੜ ਭਾਗੇ ਵੱਡ ਭਾਗੀਆ ਜੋ ਆਏ ਮਿਲੇ ਗੁਰਪਾਸ ਜਿਨ੍ਹਾਂ ਸਤਿਗੁਰ ਪੁਰਖ ਨਾਮ

ਨਾਮ ਨ ਲਭੇ ਲੱਖ ਕੋਟੀ ਕਰਮ ਕਮਾਓ ਬਿਨ ਭਾਗਾਂ ਸਤਿਗੁਰ ਨਾ ਮਿਲੈ ਘਰ ਬੈਠਿਆਂ ਨਿਕਟ ਨਿਤ ਪਾਸ ਅੰਤਰ ਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੇ

ਧੰਨ ਧੰਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ। ਸ੍ਰੀ ਰਾਗ ਮਹੱਲਾ ਚੌਥਾ। ਆਓ ਪੰਥ ਦਸਾਈ ਨਿਤ ਕੜੀ ਓ ਪੰਥ ਦਸਾਈ ਨਿਤ ਕੜੀ।

ਟੁਕਾਏ ਗੁੜ ਮਿੱਟਾ ਮਾਇਆ ਪਸਰਿਆ ਮਨਮੁਖ ਲਾਗ ਮਾਖੀ ਪਚੇ ਪਚਾਏ ਭਾਈ ਰੇ ਮੈਂ ਮੀਤ ਸਕਾ ਪ੍ਰਭ ਸੋਏ

ਮਾਇਆ ਕਰੇ ਅਕਿਤ ਜਿਸ ਨੂੰ ਤੂੰ ਪਤਿਆਏਦਾ ਸੋ ਸਾਣ ਤੁਜੈ ਅਨਿਤ ਅਹੰਕਾਰ ਕਰੇ ਅਹੰਕਾਰਿਆ ਵਿਆਪਿਆ ਮਨ ਕੀ ਮਤ ਤਿੰਨ ਪ੍ਰਭਾ ਭੁਲਾਇਆ ਨਾ ਤਿਸ ਜਾਤ ਨਾ ਪਤ ਸਤਿਗੁਰ

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨੇਮ ਦੇ ਮੇਰਾ ਮਨ ਤਨ ਸੀਤਲੋਏ।

जित कोट मजन इसनान रसना उचरे गुणवत्ते कोई न पूजे जान।

ਕਮਲ ਸੁਵੇਲਾ ਭਗਤ ਕਮਲ ਕਮਲ।

ਅੰਤ ਨਾ ਕਰਨਾ ਦੇਰ ਨਾਲ ਅੰਤ ਨਾ ਵੇਖਣ ਸੁਣਨ।

नानक अंत ना अंत ज्ञान।